0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
4: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: Sabrang Radio 94.7 Sunday, sare listeners da bahut bahut swagat hai ji. Aaj de is khoobsurat sham de program jehda ki tusi every evening 7 baje to leke 8 baje tak sunde every evening da matlab ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਬੁੱਧਵਾਰ ਨੂੰ ਛੱਡ ਕੇ ਵੀਕਡੇ ਦੇ ਵਿੱਚ ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ 8 ਵਜੇ ਤੱਕ ਚੱਲੇਗਾ ਜਿਹਦੇ 'ਚ ਅਲੱਗ ਅਲੱਗ ਖਬਰਾਂ ਅਤੇ ਗੱਲਾਂ ਬਾਤਾਂ ਅਤੇ ਨਾਲ ਨਾਲ ਕੁਛ ਇੱਕ ਦੋਸਤ ਵੀ ਅੱਜ ਪ੍ਰੋਗਰਾਮ 'ਚ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਕੀ ਕੁਛ ਨਵੀਆਂ ਅਪਡੇਟਸ ਜਿਹੜੀਆਂ ਨੇ ਉਹ ਆ ਰਹੀਆਂ ਅਤੇ ਅੱਜ ਦੇ ਪ੍ਰੋਗਰਾਮ 'ਚ ਜਿੱਦਾਂ ਕਿ ਆਪਾਂ ਜਾਣਦੇ ਹਾਂ ਵੀ ਵੈਦਰ ਇਕਦਮ ਹੀ ਚੇਂਜ ਹੋ ਜਾਂਦਾ ਅਤੇ ਕੁਛ ਨਾ ਕੁਛ ਆਪਣਾ ਨਵਾਂ ਰੂਪ ਲੈ ਕੇ ਆ ਜਾਂਦਾ ਜਿਹਦੇ ਕਰਕੇ ਆਲ ਆਫ ਸਡਨ ਸੜਕਾਂ ਦੇ ਉੱਤੇ ਜਿਹੜੀ ਟ੍ਰੈਫਿਕ ਵੀ ਵੱਧ ਜਾਂਦੀ ਹੈ ਅਤੇ ਨੁਕਸਾਨ ਹੋਣ ਦੇ ਚਾਂਸ ਵੀ ਲੱਗਦੇ ਵੈਸੇ ਕਾਫੀ ਭਾਰੀ ਬਾਰਿਸ਼ ਜਿਹੜੀ ਹੈ ਉਹ ਆਉਣ ਦੇ ਚਾਂਸਿਸ ਨੇ ਅਤੇ ਜਿਹਦੇ ਕਰਕੇ ਬਾਰਿਸ਼ ਦੇ ਕਰਕੇ ਥੋੜ੍ਹਾ ਜਿਹਾ ਸਿਸਟਮ ਜਿਹੜਾ ਉਹ ਚੇਂਜ ਹੋ ਗਿਆ ਅਤੇ ਆਲ ਆਫ ਸਡਨ ਕਾਫੀ ਕੁਛ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਜੀ ਸੋ ਜਿੱਥੇ ਆਪਾਂ ਵੈਦਰ ਦੀ ਗੱਲਬਾਤ ਕਰਦੇ ਹਾਂ ਕਿਉਂਕਿ ਵੈਦਰ ਕਾਫੀ ਜ਼ਬਰਦਸਤ ਤਰੀਕੇ ਦੇ ਨਾਲ ਚੇਂਜ ਹੋ ਰਿਹਾ ਲੱਗ ਰਿਹਾ ਸੀਗਾ ਵੀ ਥੋੜ੍ਹੀ ਜਿਹੀ ਗਰਮ ਵੈਦਰ ਹੋ ਕੇ ਸ਼ੁਰੂ ਹੋ ਜਾਏਗਾ ਬਟ ਵੰਸ ਅਗੇਨ ਫਿਰ ਤੋਂ ਬਾਰਿਸ਼ ਵਾਲਾ ਮਾਹੌਲ ਜਿਹੜਾ ਉਹ ਲਗਾਤਾਰ ਚੱਲਦਾ ਆ ਰਿਹਾ ਗਰਮੀ ਤਾਂ ਹੋ ਰਹੀ ਹੈ ਬਟ ਨਾਲ ਦੀ ਨਾਲ ਹੀ ਬਾਰਿਸ਼ ਜਿਹੜੀ ਹੈ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੈਂਦੀ ਰਹਿਣੀ ਹੈ ਥੋੜ੍ਹੀ ਜਿਹੀ ਉਹਦੇ ਬਾਰੇ ਜਾਣਕਾਰੀ ਲੈ ਲੈਂਦੇ ਹਾਂ ਫਿਰ ਆਪਾਂ ਆਪਣੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਕਿਉਂਕਿ ਆਪਾਂ ਡਿਫਰੈਂਟ ਤਰੀਕੇ ਦੇ ਨਾਲ ਪੇਸ਼ ਕਰਨ ਵਾਲੇ ਹਾਂ ਕਿਉਂਕਿ ਕਈ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਰਨ ਵਾਲੀਆਂ ਅਤੇ ਤੁਹਾਨੂੰ ਪਤਾ ਵੀ ਬਲੂ ਸਟਾਰ ਜਾਂ ਜਿਹੜੀ ਓਪਰੇਸ਼ਨ ਕੀਤਾ ਗਿਆ ਸੀ ਉਹ ਵੀ ਅੱਜ ਦੇ ਦਿਨਾਂ ਦੇ ਵਿੱਚ ਕੀਤਾ ਗਿਆ ਕਾਫੀ ਬੇਕਸੂਰ ਜਿਹੜੇ ਲੋਕ ਸੀਗੇ ਉਹਨਾਂ ਨੂੰ ਮਾਰਤਾ ਗਿਆ ਸੋ ਕਈ ਚੀਜ਼ਾਂ ਜਿਹੜੀਆਂ ਨੇ ਅਲੱਗ ਅਲੱਗ ਰੂਪ ਦੇ ਜਿਹੜੇ ਨੇ ਸਾਹਮਣੇ ਆਉਂਦੇ ਪਏ ਆ ਵੀ ਜਿਹਦੇ 'ਚ 42 ਸਾਲ ਹੋ ਗਏ ਵੈਸੇ ਇਹ ਗੱਲ ਨੂੰ ਅਤੇ ਮੈਨੂੰ ਯਾਦ ਹੈ ਵੀ ਕਿੰਨੇ ਛੋਟੇ ਛੋਟੇ ਹੁੰਦੇ ਸੀ ਆਪਾਂ ਜਦੋਂ ਇਹ ਸਭ ਕੁਛ ਹੋਇਆ ਅਤੇ ਇਹਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੇਂਜ ਕਰਕੇ ਰੱਖਤੀਆਂ ਅਤੇ ਇਹਦੇ ਬਾਰੇ ਥੋੜ੍ਹਾ ਜਿਹਾ ਗੱਲਬਾਤ ਜਿਹੜੀ ਇਹ ਸੁਣਦੇ ਹਾਂ ਅਤੇ ਪਰ ਇੱਕ ਖਬਰ ਜਿਹੜੀ ਇਹਦੇ ਨਾਲ ਰਿਲੇਟਡ ਪਹਿਲਾਂ ਕਰ ਲੈਂਦੇ ਹਾਂ ਫਿਰ ਇਸ ਤੋਂ ਬਾਅਦ

0: ਪਰ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਬਰੰਗ ਰੇਡੀਓ 94.7 FM ਤੇ, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਸੁਣਦੇ ਇੱਕ ਛੋਟੀ ਜਿਹੀ ਰਿਪੋਰਟ, ਫਿਰ ਵਾਪਸ ਮਿਲਦੇ ਹਾਂ ਤੇ ਹੋਰ ਗੱਲਾਂ ਬਾਤਾਂ ਕਰਦੇ ਹਾਂ।
1: ਕਿ ਨਗਰੀ ਅੰਮ੍ਰਿਤਸਰ ਤੁਹਾਨੂੰ ਲੈ ਚੱਲਦੇ ਹਾਂ, ਜਿੱਥੇ 6 ਜੂਨ ਨੂੰ, ਪਰਸੋਂ ਨੂੰ June 1984 ਘੱਲੂਘਾਰੇ ਦੀ 42ਵੀਂ ਬਰਸੀ ਮਨਾਈ ਜਾਣੀ ਹੈ ਤੇ ਬਰਸੀ ਤੋਂ ਪਹਿਲਾਂ ਪੰਜਾਬ ਦੇ 5 ਵੱਡੇ ਮੰਦਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਉਧਰ 42ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋ ਚੁੱਕੀ ਹੈ। ਦਲ ਖਾਲਸਾ ਨੇ ਕੱਲ 5 ਜੂਨ ਨੂੰ, ਯਾਨੀ ਕਿ ਘੱਲੂਘਾਰੇ ਤੋਂ ਇਕ ਦਿਨ ਪਹਿਲਾਂ, ਮੁੱਖ ਸਮਾਗਮਾਂ ਤੋਂ ਇਕ ਦਿਨ ਪਹਿਲਾਂ ਯਾਦਗਾਰੀ ਮਾਰਚ ਕੱਢਣ ਦਾ ਐਲਾਨ ਕੀਤਾ। ਹਰ ਸਾਲ ਹੀ ਦਲ ਖਾਲਸਾ ਦੇ ਵੱਲੋਂ ਇਹ ਮਾਰਚ ਕੱਢਿਆ ਜਾਂਦਾ ਹੈ। ਅਕਾਲ ਤਖ਼ਤ ਸਾਹਿਬ ਵਿਖੇ ਇਹ ਸਮਾਪਤ ਹੁੰਦਾ, ਪੂਰੇ ਸ਼ਹਿਰ ਦੇ ਵਿਚ ਹੁੰਦਾ ਹੋਇਆ ਤੇ ਪਰਸੋਂ ਮੁੱਖ ਸਮਾਗਮ ਹੋਣਗੇ। ਨਾਲ ਹੀ ਗੁਰੂ ਕੀ ਨਗਰੀ ਅੰਮ੍ਰਿਤਸਰ ਬੰਦ ਕਰਨ ਦਾ ਐਲਾਨ ਤੇ ਅਪੀਲ ਵੀ ਦਲ ਖਾਲਸਾ ਦੇ ਵੱਲੋਂ ਕੀਤੀ ਗਈ ਹੈ। ਰੋਸ ਦੇ ਵਿਚ ਇਹ ਐਲਾਨ ਤੇ ਇਹ ਕਾਰਵਾਈਆਂ ਉਨ੍ਹਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਹਨ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਸਮੇਤ 5 ਪ੍ਰਮੁੱਖ ਮੰਦਰਾਂ ਨੂੰ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਈਮੇਲ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ। ਦੁਰਗਿਆਣਾ ਮੰਦਰ ਤੋਂ ਇਲਾਵਾ ਪਠਾਨਕੋਟ ਦੇ ਮੁਕਤੇਸ਼ਵਰ ਧਾਮ ਮੰਦਰ, ਜਲੰਧਰ ਦੇ ਦੇਵੀ ਤਲਾਬ ਮੰਦਰ, ਬਠਿੰਡਾ ਦੇ ਮਾਈਸਰ ਖਾਨਾ ਮੰਦਰ ਤੇ ਪਟਿਆਲਾ ਦੇ ਮਾਤਾ ਕਾਲੀ ਮੰਦਰ ਨੂੰ ਇਹ ਧਮਕੀਆਂ ਮਿਲੀਆਂ ਹਨ। 42ਵੀਂ ਬਰਸੀ ਦੇ ਮੱਦੇਨਜ਼ਰ ਪਹਿਲਾਂ ਤੋਂ ਹੀ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ ਇਨ੍ਹਾਂ ਧਮਕੀਆਂ ਨੇ ਪੰਜਾਬ ਪੁਲਿਸ ਦੇ ਖੁਫੀਆ ਏਜੰਸੀਆਂ ਨੂੰ ਵੱਧ ਤੋਂ ਵੱਧ ਅਲਰਟ ਤੇ ਕਰ ਦਿੱਤਾ ਹੈ। ਇਸ ਨੂੰ ਰੈੱਡ ਅਲਰਟ ਵਰਗਾ ਕਿਹਾ ਜਾ ਸਕਦਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਨ੍ਹਾਂ ਧਮਕੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਭਾਵੇਂ ਇਹ ਈਮੇਲਸ ਪਹਿਲਾਂ ਵਿਦਿਅਕ ਅਦਾਰਿਆਂ, ਪੰਜਾਬ ਸਿਵਲ ਸਕੱਤਰੇਤ, ਪੰਜਾਬ ਤੇ ਹਰਿਆਣਾ ਹਾਈਕੋਰਟ ਤੇ ਹੋਰ ਪ੍ਰਮੁੱਖ ਅਦਾਰਿਆਂ ਨੂੰ ਭੇਜੀਆਂ ਗਈਆਂ ਝੂਠੀਆਂ ਧਮਕੀਆਂ ਵਰਗੀਆਂ ਹੀ ਜਾਪਦੀਆਂ ਹਨ। ਪਰ ਪ੍ਰਸ਼ਾਸਨ ਇਸ ਮਾਮਲੇ ਨੂੰ ਫਿਰ ਵੀ ਪੂਰੀ ਗੰਭੀਰਤਾ ਨਾਲ ਲੈ ਰਿਹਾ ਹੈ। ਸੁਰੱਖਿਆ ਏਜੰਸੀਆਂ ਕੋਈ ਰਿਸਕ ਨਹੀਂ ਲੈਣਗੀਆਂ, ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਧਮਕੀਆਂ ਦੀਆਂ ਸਾਰੀਆਂ ਇਨਪੁਟਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਪੂਰੇ ਇਲਾਕੇ ਦੇ ਵਿਚ, ਯਾਨੀ ਕਿ ਪੂਰੇ ਅੰਮ੍ਰਿਤਸਰ ਸ਼ਹਿਰ ਦੇ ਵਿਚ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ CAPF ਦੀਆਂ 11 ਕੰਪਨੀਆਂ ਤੈਨਾਤ ਹਨ। ਇਨ੍ਹਾਂ ਦੇ ਵਿਚ ਸਰਹੱਦੀ ਸੁਰੱਖਿਆ ਬਲ BSF, ਰੈਪਿਡ ਐਕਸ਼ਨ ਫੋਰਸ ਯਾਨੀ ਕਿ RAF ਅਤੇ ਭਾਰਤ ਤਿੱਬਤ ਸਰਹੱਦੀ ਪੁਲਿਸ ITBP ਦੇ ਜਵਾਨ ਸ਼ਾਮਲ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ DGP ਗੌਰਵ ਯਾਦਵ ਅਤੇ ਸਪੈਸ਼ਲ DGP ਕਾਨੂੰਨ ਤੇ ਵਿਵਸਥਾ PK ਸਿਨਹਾ ਨੇ ਅੰਮ੍ਰਿਤਸਰ ਤੇ ਹੋਰ ਸਰਹੱਦੀ ਜ਼ਿਲ੍ਹਿਆਂ ਦੇ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਸੀ। ਸਿਨਹਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਸੁਰੱਖਿਆ ਏਜੰਸੀਆਂ ਪੰਜਾਬ ਚ ਸ਼ਾਂਤੀ ਭੰਗ ਕਰਨ ਲਈ ਦੇਸ਼ ਵਿਰੋਧੀ ਅਨਸਰਾਂ ਤੇ ਸਰਹੱਦ ਪਾਰ ਦੀਆਂ ਦੁਸ਼ਮਣ ਤਾਕਤਾਂ ਦੀਆਂ ਕੋਸ਼ਿਸ਼ਾਂ ਵਿਰੁੱਧ ਪੂਰੀ ਤਰ੍ਹਾਂ ਚੌਕਸ ਹਨ। ਉਨ੍ਹਾਂ ਨੇ ਕਿਹਾ ਸੀ ਕਿ ਸਰਹੱਦੀ ਸੂਬੇ ਦੇ ਵਿਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਦੁਸ਼ਮਣ ਗੁਆਂਢੀਆਂ ਤੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਤੋਂ ਪੂਰੀ ਤਰ੍ਹਾਂ ਨਾਲ ਵਾਕਿਫ ਹਾਂ। ਉਨ੍ਹਾਂ ਦਾਅਵਾ ਕੀਤਾ ਕਿ ਇਹ ਬਰਸੀ ਸਮਾਗਮ, ਘੱਲੂਘਾਰਾ ਸਮਾਗਮ ਪੂਰੀ ਤਰ੍ਹਾਂ ਦੇ ਨਾਲ ਸ਼ਾਂਤੀਪੂਰਵਕ ਨੇਪਰੇ ਚੜਨਗੇ। ਇਸ ਲਈ ਅਸੀਂ ਸੁਨਿਸ਼ਚਿਤ ਕਰਦੇ ਹਾਂ, ਲੋਕਾਂ ਨੂੰ ਭਰੋਸਾ ਦਵਾਉਂਦੇ ਹਾਂ। ਉਧਰ ਅੰਮ੍ਰਿਤਸਰ ਸਿਟੀ ਪੁਲਿਸ ਨੇ ਹਾਲ ਹੀ ਵਿਚ ਪੱਛਮੀ ਬੰਗਾਲ ਤੋਂ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਕਥਿਤ ਤੌਰ ਤੇ ਫਰਜ਼ੀ ਈਮੇਲ ਖਾਤੇ ਸਪਲਾਈ ਕਰਨ ਦੇ ਦੋਸ਼ ਵਿਚ ਫੜਿਆ। ਜਾਂਚ ਕਰਨ ਵਾਲਿਆਂ ਨੂੰ ਸ਼ੱਕ ਹੈ ਕਿ ਇਨ੍ਹਾਂ ਵਿਚੋਂ ਕੁਝ ਖਾਤਿਆਂ ਦੀ ਵਰਤੋਂ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਕੰਮ ਕਰਨ ਵਾਲੇ ਸ਼ਰਾਰਤੀ ਅਨਸਰਾਂ ਨਾਲ ਜੁੜੀਆਂ ਬੰਬ ਧਮਕੀਆਂ ਦੀਆਂ ਈਮੇਲਸ ਭੇਜਣ ਲਈ ਕੀਤੀ ਗਈ ਹੋ ਸਕਦੀ ਹੈ। ਪੰਜਾਬ ਪੁਲਿਸ ਨੇ ਵਿਦੇਸ਼ਾਂ ਦੇ ਵਿਚ ਬੈਠੇ ਉਨ੍ਹਾਂ ਸ਼ੱਕੀ ਵਿਅਕਤੀਆਂ ਦਾ ਪਤਾ ਲਾਉਣ ਤੇ ਪਛਾਣ ਕਰਨ ਦੇ ਲਈ ਇੰਟਰਪੋਲ ਤੋਂ ਵੀ ਮਦਦ ਮੰਗੀ ਹੈ, ਜਿਨ੍ਹਾਂ ਤੇ ਡਰ ਅਤੇ ਜਨਤਕ ਦਹਿਸ਼ਤ ਪੈਦਾ ਕਰਨ ਦੇ ਮਕਸਦ ਨਾਲ ਬੰਬ ਦੀਆਂ ਝੂਠੀਆਂ ਧਮਕੀਆਂ ਦੇਣ ਦਾ ਸ਼ੱਕ ਹੈ। ਸੋ June 1984 ਘੱਲੂਘਾਰੇ ਦੀ ਬਰਸੀ ਹਰ ਸਾਲ ਸਿੱਖ ਕੌਮ ਦੇ ਵੱਲੋਂ ਮਨਾਈ ਜਾਂਦੀ ਹੈ। 6 ਜੂਨ ਨੂੰ ਮੁੱਖ ਸਮਾਗਮ ਹੁੰਦੇ ਹਨ। ਉਸੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਜਿਹੜੇ ਹੁੰਦੇ ਨੇ ਉਹ ਕੌਮ ਦੇ ਨਾਮ ਸੰਦੇਸ਼ ਦਿੰਦੇ ਹਨ। ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਮ ਸੰਦੇਸ਼ ਪੜਨਗੇ ਅਤੇ June 1984 ਦੇ ਬਰਸੀ ਸਮਾਗਮਾਂ ਦੇ ਵਿਚ ਖਾਸ ਤੌਰ ਤੇ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਮੰਨੀਆਂ ਜਾਂਦੀਆਂ ਨੇ, ਖਾਲਸਾ ਰਾਜ ਦੀ ਮੰਗ ਕਰਨ ਵਾਲੀਆਂ ਸਿੱਖ ਜਥੇਬੰਦੀਆਂ ਉਹ ਖਾਸ ਤੌਰ ਤੇ ਸ਼ਮੂਲੀਅਤ ਕਰਦੀਆਂ ਹਨ। ਜਿਹੜੀ SGPC ਦੀ ਟਾਸਕ ਫੋਰਸ ਹੁੰਦੀ ਹੈ ਉਸ ਨੂੰ ਵੀ ਵੱਡੇ ਪੱਧਰ ਤੇ ਇੱਥੇ ਤੈਨਾਤ ਕੀਤਾ ਜਾਂਦਾ ਤਾਂ ਕਿ ਕੋਈ ਗੜਬੜ ਨਾ ਹੋਵੇ। ਹਾਲਾਂਕਿ ਉਸ ਦਰਮਿਆਨ ਖਾਲਸਾ ਰਾਜ ਦੇ ਨਾਰੇ ਨੇ ਜਿਹੜੇ ਉਹ ਜ਼ਰੂਰ ਸੁਣਾਈ ਦਿੰਦੇ ਹਨ। ਸਿਮਰਨਜੀਤ ਸਿੰਘ ਮਾਨ ਖਾਸ ਤੌਰ ਤੇ ਪਹੁੰਚਦੇ ਹੁੰਦੇ ਨੇ ਤੇ ਜਿਹੜੇ ਸਰਬੱਤ ਖਾਲਸਾ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਉਹ ਵੀ ਪਹੁੰਚਦੇ ਹਨ। ਉਹ ਵੱਖਰੇ ਤੌਰ ਤੇ ਆਪਣੇ ਵੱਲੋਂ ਸੰਗਤ ਦੇ ਨਾਮ ਸੰਦੇਸ਼ ਜਾਰੀ ਕਰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਫਸੀਲ ਤੇ ਚੜਨ ਦਾ ਮੌਕਾ ਨਹੀਂ ਦਿੱਤਾ ਜਾਂਦਾ। ਸੋ 6 ਜੂਨ ਦੇ ਸਮਾਗਮਾਂ ਦੇ ਉੱਤੇ ਤਕਰੀਬਨ ਜਿੱਥੇ ਸਾਰੀ ਸਿੱਖ ਕੌਮ ਦੀ ਨਜ਼ਰ ਰਹਿੰਦੀ ਹੈ ਉੱਥੇ ਸਾਰਾ ਕੌਮੀ ਕੌਮਾਂਤਰੀ ਤੇ ਰੀਜਨਲ ਮੀਡੀਆ ਵੀ ਪੱਬਾਂ ਭਾਰ ਰਹਿੰਦਾ ਹੈ।
0: ਇਹ ਸੀਗੀ ਜੀ ਕੁਛ ਖਾਸ ਖਬਰ ਜਿਹੜੀ ਤੁਸੀਂ ਸੁਣੀ ਹੈ, ਬਟ ਇਹਦੇ ਨਾਲ ਨਾਲ ਕੁਛ ਇੱਕ ਹੋਰ ਖਬਰਾਂ ਤੇ ਗੱਲਾਂ ਬਾਤਾਂ ਜਿਹੜੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਹੋਰ ਗੱਲਾਂ ਬਾਤਾਂ

0: ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7-8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ। ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਹੋਰ ਅੱਗੇ ਨੂੰ ਲੈ ਕੇ ਚੱਲਦੇ ਹਾਂ ਅੱਜ ਦੇ ਪ੍ਰੋਗਰਾਮ 'ਚ, ਅਤੇ ਦੇਖਦੇ ਹਾਂ ਵੀ ਹੋਰ ਕੀ ਕੁਛ ਜਿਹੜਾ ਉਹ ਸਾਹਮਣੇ ਆ ਰਿਹਾ। ਕੁਛ ਇੱਕ ਚੇਤਾਵਨੀਆਂ ਜਿਹੜੀਆਂ ਨੇ ਇੱਧਰਲੇ ਪਾਸੇ ਵੀ ਲੋਕਲ ਵੀ ਜਾਰੀ ਕੀਤੀਆਂ ਗਈਆਂ, ਥੋੜ੍ਹੀ ਜਿਹੀ ਉਹ ਵੀ ਗੱਲਬਾਤ ਸੁਣ ਲੈਂਦੇ ਹਾਂ ਅਤੇ ਫਿਰ ਆਪਾਂ, ਕਿਉਂਕਿ ਤੁਹਾਨੂੰ ਪਤਾ ਵੀ ਖਬਰਾਂ ਜਿਹੜੀਆਂ ਨੇ ਕਾਫੀ ਹੋ ਜਾਂਦੀਆਂ ਨੇ ਥਰੂ ਆਊਟ ਦਾ ਡੇ, ਅਤੇ ਨਾਲ ਸਾਡੇ ਕੋਲ ਗੈਸਟ ਵੀ ਪਹੁੰਚ ਚੁੱਕੇ ਨੇ ਸਟੂਡੀਓ 'ਚ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਟ ਉਸ ਤੋਂ ਪਹਿਲਾਂ ਕੁਛ ਇੱਕ ਪੰਜਾਬੀ ਦੀਆਂ ਖਬਰਾਂ ਜਿਹੜੀਆਂ ਸੁਣ ਲੈਂਦੇ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਹੋਰ ਗੱਲਬਾਤ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜੀ। ਮੈਨੂੰ ਲੱਗਦਾ ਵੀ ਆਪਾਂ ਖਬਰਾਂ ਜਿਹੜੀਆਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਹੁੰਦੀਆਂ ਜਾ ਰਹੀਆਂ ਨੇ, ਅਤੇ ਸੁਣਦੇ ਹਾਂ ਇਹ ਵਾਲੀਆਂ ਖਬਰਾਂ, ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ ਅਤੇ ਹੋਰ ਖਬਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਇਸੇ ਤਰੀਕੇ ਨਾਲ ਸਬਰੰਗ ਰੇਡੀਓ 94.7 FM 'ਤੇ। ਅਤੇ ਖਬਰਾਂ ਦਾ ਮੌਸਮ ਜਿਹੜਾ ਆਲਮੋਸਟ ਇਸੇ ਤਰੀਕੇ ਨਾਲ ਚੱਲਦਾ ਰਹਿਣਾ ਜੀ। ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਖਾਸ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ, ਅਤੇ ਮਿਲਦੇ ਹਾਂ ਇਹ ਖਬਰਾਂ ਤੋਂ ਬਾਅਦ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਨਿਊਜ਼ ਤੋਂ ਬਾਅਦ ਕਰਦੇ ਹਾਂ।
1: ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ 'ਤੇ। ਕੈਨੇਡਾ ਵੱਲੋਂ ਇਮੀਗ੍ਰੇਸ਼ਨ ਮੈਰਿਜ ਫਰਾਡ ਪ੍ਰਤੀ ਚੇਤਾਵਨੀ, ਸਪਾਂਸਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚਣ ਦੀ ਸਲਾਹ। ਕੈਨੇਡਾ ਦੇ ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਲਈ ਘਟਿਆ ਉਡੀਕ ਸਮਾਂ, ਆਰਜ਼ੀ ਰਹਿਸ਼ ਵਾਲੀਆਂ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵੀ ਹੋਈ ਤੇਜ਼। ਕੈਨੇਡਾ 'ਚ ਬਣਿਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ, ਅੰਮ੍ਰਿਤਸਰ ਦੇ ਕਲਾਕਾਰ ਗੁਰਪ੍ਰੀਤ ਸਿੰਘ ਨੇ ਨਿਭਾਈ ਸੇਵਾ। 21 ਸਾਲਾ ਭਾਰਤੀ ਨੌਜਵਾਨ ਦੀ ਕੈਨੇਡਾ 'ਚ ਦਰਦਨਾਕ ਮੌਤ, ਸਵਿਮਿੰਗ ਪੂਲ 'ਚ ਪੈਰ ਫਿਸਲਣ ਕਾਰਨ ਵਾਪਰਿਆ ਹਾਦਸਾ। ਕੈਨੇਡਾ ਦੀ ਇਮੀਗ੍ਰੇਸ਼ਨ ਅਥਾਰਟੀ ਨੇ ਆਪਣੇ ਨਾਗਰਿਕਾਂ ਤੇ ਪੱਕੇ ਨਿਵਾਸੀਆਂ ਨੂੰ ਜੀਵਨ ਸਾਥੀ ਸਪਾਂਸਰ ਕਰਨ ਦੇ ਮਾਮਲੇ 'ਚ ਹੋ ਰਹੇ ਵਿਆਹ ਦੇ ਧੋਖੇ ਪ੍ਰਤੀ ਸੁਚੇਤ ਰਹਿਣ ਲਈ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਅਥਾਰਟੀ ਨੇ ਐਕਸ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਅਜਿਹੇ ਵਿਅਕਤੀ ਨਾਲ ਵਿਆਹ ਕਰਨ ਅਤੇ ਉਸ ਨੂੰ ਕੈਨੇਡਾ ਬੁਲਾਉਣ ਲਈ ਸਪਾਂਸਰ ਕਰਨ ਤੋਂ ਪਹਿਲਾਂ ਬਹੁਤ ਧਿਆਨ ਨਾਲ ਸੋਚਣ, ਜਿਸ ਨੂੰ ਉਹ ਸਿਰਫ ਕੁਝ ਸਮਾਂ ਪਹਿਲਾਂ ਹੀ ਮਿਲੇ ਹੋਣ ਜਾਂ ਜੋ ਬਹੁਤ ਜਲਦੀ ਦੀ ਵਿਆਹ ਕਰਵਾਉਣਾ ਚਾਹੁੰਦਾ ਹੋਵੇ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਮੁਤਾਬਕ, ਜੇਕਰ ਕੋਈ ਵਿਅਕਤੀ ਆਪਣੇ ਪਰਿਵਾਰ ਜਾਂ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕਰਨ ਤੋਂ ਕਤਰਾਉਂਦਾ ਹੈ ਜਾਂ ਪਹਿਲਾਂ ਵੀ ਕਈ ਵਾਰ ਵਿਆਹ ਜਾਂ ਰਿਲੇਸ਼ਨਸ਼ਿਪ 'ਚ ਰਹਿ ਚੁੱਕਾ ਹੈ, ਤਾਂ ਇਹ ਧੋਖਾਧੜੀ ਦੇ ਵੱਡੇ ਸੰਕੇਤ ਹੋ ਸਕਦੇ ਨੇ। ਇਮੀਗ੍ਰੇਸ਼ਨ ਦੇ ਸੰਦਰਭ 'ਚ ਵਿਆਹ ਦੀ ਧੋਖਾਧੜੀ ਉਦੋਂ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਨਾਗਰਿਕ ਕਿਸੇ ਕੈਨੇਡੀਅਨ ਨਾਗਰਿਕ ਜਾਂ PR ਹੋਲਡਰ ਨਾਲ ਸਿਰਫ ਕੈਨੇਡਾ ਦੀ PR ਹਾਸਲ ਕਰਨ ਦੇ ਮਕਸਦ ਨਾਲ ਵਿਆਹ ਕਰਦਾ ਹੈ। ਅਜਿਹੇ ਰਿਸ਼ਤਿਆਂ 'ਚ ਇਕੱਠੇ ਜ਼ਿੰਦਗੀ ਬਿਤਾਉਣ ਦੀ ਕੋਈ ਸੱਚੀ ਨੀਅਤ ਨਹੀਂ ਹੁੰਦੀ। ਕੈਨੇਡਾ ਪਹੁੰਚ ਕੇ ਆਪਣਾ ਪੱਕਾ ਸਟੇਟਸ ਹਾਸਲ ਕਰਦੇ ਹੀ ਇਹ ਲੋਕ ਅਕਸਰ ਰਿਸ਼ਤਾ ਖਤਮ ਕਰ ਦਿੰਦੇ ਨੇ, ਜਿਸ ਨਾਲ ਕੈਨੇਡੀਅਨ ਸਪਾਂਸਰ ਨਾ ਸਿਰਫ ਭਾਵਨਾਤਮਕ ਤੌਰ 'ਤੇ ਟੁੱਟ ਜਾਂਦਾ ਹੈ, ਸਗੋਂ ਉਸ ਉੱਤੇ ਵੱਡੀ ਕਾਨੂੰਨੀ ਤੇ ਵਿੱਤੀ ਜ਼ਿੰਮੇਵਾਰੀ ਵੀ ਆ ਪੈਂਦੀ ਹੈ। ਕੈਨੇਡੀਅਨ ਕਾਨੂੰਨ ਮੁਤਾਬਕ ਰਿਸ਼ਤਾ ਟੁੱਟਣ ਦੇ ਬਾਵਜੂਦ ਸਪਾਂਸਰ ਨੂੰ ਇਹ ਨਿਸ਼ਚਿਤ ਸਮੇਂ ਲਈ ਉਸ ਵਿਦੇਸ਼ੀ ਸਾਥੀ ਦਾ ਵਿੱਤੀ ਖਰਚਾ ਚੁੱਕਣਾ ਪੈਂਦਾ ਹੈ। ਇਮੀਗ੍ਰੇਸ਼ਨ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰੀ ਅਜਿਹੇ ਨਕਲੀ ਰਿਸ਼ਤਿਆਂ ਦੀ ਪਛਾਣ ਕਰਨ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਨੇ। ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਤੇ ਇੰਟਰਵਿਊ ਰਾਹੀਂ ਇਸ ਫਰਾਡ ਨੂੰ ਫੜਿਆ ਜਾਂਦਾ ਹੈ। ਜੇਕਰ ਕੋਈ ਕੈਨੇਡੀਅਨ ਨਾਗਰਿਕ ਸਿਰਫ ਇਮੀਗ੍ਰੇਸ਼ਨ ਦੇ ਮਕਸਦ ਲਈ ਅਜਿਹੇ ਨਕਲੀ ਰਿਸ਼ਤੇ 'ਚ ਸ਼ਾਮਲ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਲਈ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਲਗਾਤਾਰ ਘਟ ਰਿਹਾ ਹੈ ਤੇ ਭਾਰਤ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਮਾਮਲੇ 'ਚ ਸਭ ਤੋਂ ਵੱਧ ਫਾਇਦਾ ਸੁਪਰ ਵੀਜ਼ਾ ਸ਼੍ਰੇਣੀ 'ਚ ਨਜ਼ਰ ਆ ਰਿਹਾ ਹੈ। ਪ੍ਰਵਾਸੀਆਂ ਦੇ ਮਾਪਿਆਂ ਨੂੰ ਹੁਣ 112 ਦਿਨ 'ਚ ਸੁਪਰ ਵੀਜ਼ਾ ਦਿੱਤਾ ਜਾ ਰਿਹਾ ਹੈ, ਜਦਕਿ ਪਹਿਲਾਂ 116 ਦਿਨ ਦਾ ਪ੍ਰੋਸੈਸਿੰਗ ਸਮਾਂ ਲੱਗ ਰਿਹਾ ਸੀ। ਪਾਕਿਸਤਾਨ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਸਿਰਫ 70 ਦਿਨ ਦੇ ਅੰਦਰ ਨਿਪਟਾਰਾ ਕੀਤਾ ਜਾ ਰਿਹਾ ਹੈ। ਵਰਕ ਪਰਮਿਟ ਦੇ ਮਾਮਲੇ 'ਚ ਭਾਰਤ ਤੋਂ ਦਾਖਲ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ 10 ਹਫ਼ਤੇ ਤੋਂ ਘੱਟ ਕੇ 9 ਹਫ਼ਤੇ ਰਹਿ ਗਏ, ਪਰ ਪਾਕਿਸਤਾਨ ਦੇ ਮਾਮਲੇ 'ਚ ਹਾਂ ਜਾਂ ਨਾ ਦੱਸਣ ਲਈ ਸਿਰਫ 6 ਹਫ਼ਤੇ ਲੈ ਜਾ ਰਹੇ ਨੇ। ਕੈਨੇਡਾ 'ਚ ਮੌਜੂਦ ਲੋਕਾਂ ਵੱਲੋਂ ਦਾਖਲ ਵਰਕ ਪਰਮਿਟ ਐਪਲੀਕੇਸ਼ਨਸ 195 ਦਿਨ 'ਚ ਪ੍ਰੋਸੈਸ ਕੀਤੀਆਂ ਜਾ ਰਹੀਆਂ ਨੇ, ਜਿਨ੍ਹਾਂ ਦਾ ਨਿਪਟਾਰਾ ਮਈ ਦੇ ਅੰਤ 'ਚ 201 ਦਿਨ 'ਚ ਕੀਤਾ ਜਾ ਰਿਹਾ ਸੀ। ਸਟੱਡੀ ਵੀਜ਼ਾ ਦੇ ਮਾਮਲੇ 'ਚ ਭਾਰਤ ਤੋਂ ਆ ਰਹੀਆਂ ਅਰਜ਼ੀਆਂ ਦਾ ਨਿਪਟਾਰਾ 5 ਹਫ਼ਤੇ 'ਚ ਹੋ ਰਿਹਾ ਹੈ, ਪਰ ਪਾਕਿਸਤਾਨ ਦੇ ਮਾਮਲੇ 'ਚ ਪ੍ਰੋਸੈਸਿੰਗ ਸਮਾਂ ਸਿਰਫ 4 ਹਫ਼ਤੇ ਰਹਿ ਗਿਆ ਏ ਜੋ ਕਿਸੇ ਵੇਲੇ 12 ਹਫ਼ਤੇ ਚੱਲ ਰਿਹਾ ਸੀ ਕੈਨੇਡਾ 'ਚ ਮੌਜੂਦਗੀ ਦੌਰਾਨ ਸਟੱਡੀ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ 6 ਹਫ਼ਤੇ ਦਾ ਸਮਾਂ ਲੱਗ ਰਿਹਾ ਏ ਵਿਜ਼ਟਰ ਵੀਜ਼ਾ ਲਈ ਭਾਰਤ ਤੋਂ ਦਾਖਲ ਅਰਜ਼ੀਆਂ ਦਾ ਨਿਪਟਾਰਾ 28 ਦਿਨ 'ਚ ਹੋ ਰਿਹਾ ਏ ਜਦਕਿ ਪਾਕਿਸਤਾਨ ਦੇ ਮਾਮਲੇ 'ਚ 47 ਦਿਨ ਲੱਗ ਰਹੇ

ਕੈਨੇਡਾ ਚ ਮੌਜੂਦਗੀ ਦੌਰਾਨ ਦਾਖਲ ਵਿਜ਼ਟਰ ਵੀਜ਼ਾ ਅਰਜ਼ੀਆਂ 28 ਦਿਨ ਚ ਪ੍ਰੋਸੈਸ ਕੀਤੀਆਂ ਜਾ ਰਹੀਆਂ ਨੇ ਦੱਸ ਦਈਏ ਕਿ ਨਵਾਂ ਪੀਆਰ ਕਾਰਡ ਹੁਣ 50 ਦਿਨ ਦੇ ਅੰਦਰ ਮਿਲ ਰਿਹਾ ਹੈ ਜਿਸ ਵਾਸਤੇ ਮਾਰਚ ਚ 60 ਦਿਨ ਤੋਂ ਵੱਧ ਉਡੀਕ ਕਰਨੀ ਪੈ ਰਹੀ ਸੀ ਇਸੇ ਤਰ੍ਹਾਂ ਸਪਾਊਸ ਵੀਜ਼ਾ ਲਈ ਉਡੀਕ ਸਮਾਂ 15 ਮਹੀਨੇ ਚੱਲ ਰਿਹਾ ਹੈ ਅਤੇ ਸਪਾਊਸ ਵੀਜ਼ਾ ਅਰਜ਼ੀਆਂ ਦਾ ਬੈਕਲੌਗ 47,000 ਤੋਂ ਉੱਤੇ ਦੱਸਿਆ ਜਾ ਰਿਹਾ ਹੈ ਜੂਨ 1984 ਦੇ ਸ਼ਹੀਦਾਂ ਦੀ ਯਾਦ ਚ ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਚ ਸ੍ਰੀ ਅਕਾਲ ਤਖਤ ਸਾਹਿਬ ਦਾ ਇੱਕ ਵਿਸ਼ੇਸ਼ ਮਾਡਲ ਤਿਆਰ ਕੀਤਾ ਗਿਆ ਹੈ ਇਸ ਨੂੰ ਅੰਮ੍ਰਿਤਸਰ ਦੇ ਪ੍ਰਸਿੱਧ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਬਣਾਇਆ ਹੈ ਉਹਨਾਂ ਦੱਸਿਆ ਕਿ ਇਹ ਮਾਡਲ ਜੂਨ 1984 ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਪਹੁੰਚੇ ਨੁਕਸਾਨ ਅਤੇ ਉਸ ਸਮੇਂ ਦੇ ਦਰਦਨਾਕ ਇਤਿਹਾਸ ਨੂੰ ਦਰਸਾਉਣ ਦੇ ਮਕਸਦ ਨਾਲ ਤਿਆਰ ਕੀਤਾ ਗਿਆ ਹੈ ਉਸ ਦੌਰ ਚ ਗੋਲੀਆਂ ਤੋਪਾਂ ਅਤੇ ਟੈਂਕਾਂ ਦੇ ਹਮਲੇ ਕਾਰਨ ਇਮਾਰਤ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਸੀ ਮਾਡਲ ਚ ਉਸੇ ਸਥਿਤੀ ਨੂੰ ਬਾਰੀਕੀ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਨਵੀਂ ਪੀੜ੍ਹੀ ਉਸ ਇਤਿਹਾਸ ਨੂੰ ਸਮਝ ਸਕੇ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖ ਸਕੇ ਇਸ ਮਾਡਲ ਨੂੰ ਤਿਆਰ ਕਰਨ ਚ ਲਗਭਗ 20 ਤੋਂ 25 ਦਿਨਾਂ ਦਾ ਸਮਾਂ ਲੱਗਾ ਹੈ ਇਸ ਨੂੰ ਮਜ਼ਬੂਤ ਲੱਕੜ ਅਤੇ ਫਾਈਬਰ ਦੀ ਮਦਦ ਨਾਲ ਬਣਾਇਆ ਗਿਆ ਹੈ ਗੁਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੀ ਫਰਾਂਸ ਸਪੇਨ ਆਸਟ੍ਰੇਲੀਆ ਤੇ ਅਮਰੀਕਾ ਸਮੇਤ ਕਈ ਦੇਸ਼ਾਂ ਚ ਧਾਰਮਿਕ ਸਥਾਨਾਂ ਅਤੇ ਇਤਿਹਾਸਕ ਵਿਰਾਸਤਾਂ ਦੇ ਮਾਡਲ ਤਿਆਰ ਕਰ ਚੁੱਕੇ ਨੇ ਉਹਨਾਂ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਨਾਲ ਜੋੜਨਾ ਹੈ ਇਹ ਮਾਡਲ ਕੈਨੇਡਾ ਚ ਸੰਗਤਾਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਵੇਗਾ ਤਾਂ ਜੋ ਜੂਨ 1984 ਦੇ ਇਤਿਹਾਸ ਅਤੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ ਉਹਨਾਂ ਦਾ ਮੰਨਣਾ ਹੈ ਕਿ ਇਤਿਹਾਸ ਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਹ ਜਾਣਕਾਰੀ ਜ਼ਰੂਰ ਪਹੁੰਚਣੀ ਚਾਹੀਦੀ ਹੈ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੀ ਇਸ ਬੇਮਿਸਾਲ ਕਲਾ ਲਈ ਕਈ ਕੌਮਾਂਤਰੀ ਸਨਮਾਨ ਵੀ ਮਿਲ ਚੁੱਕੇ ਨੇ ਕੈਨੇਡਾ ਦੀ ਸੰਸਦ ਚ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਹਨਾਂ ਨੂੰ 2 ਵਾਰ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਮੈਲਬਰਨ ਸਦਨ ਅਤੇ ਅਮਰੀਕਾ ਦੇ ਨਿਊ ਜਰਜ਼ੀ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਵਿਸ਼ੇਸ਼ ਪੁਰਸਕਾਰ ਮਿਲ ਚੁੱਕੇ ਨੇ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹ ਭਵਿੱਖ ਚ ਵੀ ਦੁਨੀਆ ਭਰ ਚ ਅਜਿਹੇ ਮਾਡਲ ਪ੍ਰਦਰਸ਼ਿਤ ਕਰਕੇ ਲੋਕਾਂ ਨੂੰ ਆਪਣੇ ਇਤਿਹਾਸ ਸੱਭਿਆਚਾਰ ਤੇ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਜਾਰੀ ਰੱਖਣਗੇ ਹਰਿਆਣਾ ਦੇ ਲਾਡਵਾ ਦੇ ਰਹਿਣ ਵਾਲੇ ਇੱਕ ਹੋਣਹਾਰ ਨੌਜਵਾਨ ਦੀ ਕੈਨੇਡਾ ਚ ਦਰਦਨਾਕ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਸ੍ਰੀ ਸਨਾਤਨ ਧਰਮ ਮਹਾਵੀਰ ਦਲ ਲਾਡਵਾ ਦੇ ਉਪ ਪ੍ਰਧਾਨ ਰਾਮ ਕੁਮਾਰ ਦੇ ਭਤੀਜੇ ਅਤੇ ਪ੍ਰਦੀਪ ਕੁਮਾਰ ਦੇ 21 ਸਾਲਾ ਛੋਟੇ ਪੁੱਤਰ ਮਨਦੀਪ ਖਾਕਟ ਦੀ ਕੈਨੇਡਾ ਦੇ ਹੈਮਿਲਟਨ ਸ਼ਹਿਰ ਚ ਪਾਣੀ ਚ ਡੁੱਬਣ ਕਾਰਨ ਮੌਤ ਹੋ ਗਈ ਮਨਦੀਪ ਦੇ ਪਿਤਾ ਪ੍ਰਦੀਪ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕਰੀਬ 2 ਸਾਲ ਪਹਿਲਾਂ ਉੱਚ ਸਿੱਖਿਆ ਤੇ ਰੁਜ਼ਗਾਰ ਦੀ ਭਾਲ ਚ ਕੈਨੇਡਾ ਦੇ ਬ੍ਰੈਂਪਟਨ ਗਿਆ ਸੀ ਅੱਜ ਕੱਲ ਉਹ ਹੈਮਿਲਟਨ ਚ ਚਾਈਲਡ ਹੈਲਥ ਕੇਅਰ ਸੈਕਟਰ ਚ ਨੌਕਰੀ ਕਰ ਰਿਹਾ ਸੀ ਤੇ ਜ਼ਿੰਦਗੀ ਚ ਇੱਕ ਚੰਗਾ ਮੁਕਾਮ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਸੀ ਪਰਿਵਾਰ ਮੁਤਾਬਕ ਇਹ ਹਾਦਸਾ ਲੰਘੀ 20 ਮਈ ਨੂੰ ਕੈਨੇਡਾ ਦੇ ਸਮੇਂ ਅਨੁਸਾਰ ਦੁਪਹਿਰ ਕਰੀਬ 3:30 ਵਜੇ ਵਾਪਰਿਆ ਮਨਦੀਪ ਦਾ ਪੈਰ ਅਚਾਨਕ ਫਿਸਲ ਗਿਆ ਤੇ ਉਹ ਸਿੱਧਾ ਪੂਲ ਦੇ ਡੂੰਘੇ ਪਾਣੀ ਚ ਚਲਾ ਗਿਆ ਹਾਦਸੇ ਤੋਂ ਤੁਰੰਤ ਬਾਅਦ ਮਨਦੀਪ ਦੇ ਮਾਲਕ ਨੇ ਭਾਰਤ ਚ ਉਸਦੇ ਪਰਿਵਾਰ ਨੂੰ ਫੋਨ ਤੇ ਇਸ ਅਣਹੋਣੀ ਦੀ ਸੂਚਨਾ ਦਿੱਤੀ ਜਿਸ ਨਾਲ ਘਰ ਚ ਚੀਕ ਚਿਹਾੜਾ ਮਚ ਗਿਆ ਮਨਦੀਪ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ 6-7 ਮਾਹਰ ਡਾਕਟਰਾਂ ਦੀ ਟੀਮ ਨੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਫੇਫੜਿਆਂ ਅਤੇ ਦਿਮਾਗ ਚ ਬਹੁਤ ਜ਼ਿਆਦਾ ਪਾਣੀ ਭਰ ਜਾਣ ਕਾਰਨ ਉਸਦਾ ਬ੍ਰੇਨ ਪੂਰੀ ਤਰ੍ਹਾਂ ਨਾਲ ਡੈਮੇਜ ਹੋ ਚੁੱਕਾ ਸੀ 3 ਦਿਨਾਂ ਤੱਕ ਵੈਂਟੀਲੇਟਰ ਤੇ ਰਹਿਣ ਤੋਂ ਬਾਅਦ 23 ਮਈ ਦੀ ਰਾਤ ਕਰੀਬ 10 ਵਜੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਮ੍ਰਿਤਕ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਮਨਦੀਪ ਅਜੇ ਸਿਰਫ 21 ਸਾਲਾਂ ਦਾ ਸੀ ਲੰਘੇ ਸਾਲ 3 ਦਸੰਬਰ ਨੂੰ ਹੀ ਉਸਨੇ ਆਪਣਾ ਜਨਮ ਦਿਨ ਮਨਾਇਆ ਸੀ ਛੋਟਾ ਪੁੱਤਰ ਹੋਣ ਕਰਕੇ ਉਹ ਸਭ ਦਾ ਚਹੇਤਾ ਸੀ ਤੇ ਪਰਿਵਾਰ ਨੂੰ ਉਸ ਤੋਂ ਬਹੁਤ ਜ਼ਿਆਦਾ ਉਮੀਦਾਂ ਸਨ ਅਲਬਰਟਾ ਸਰਕਾਰ 2 ਜੁਲਾਈ ਤੋਂ ਨਵੇਂ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਜਾ ਰਹੀ ਹੈ ਜਿਸ ਵਿੱਚ ਹੁਣ ਲਾਇਸੈਂਸ ਤੇ ਵਿਅਕਤੀ ਦਾ ਹੈਲਥ ਕਾਰਡ ਨੰਬਰ ਵੀ ਸ਼ਾਮਲ ਹੋਵੇਗਾ ਇਸ ਨਾਲ ਉਹ ਕਾਗਜ਼ੀ ਹੈਲਥ ਕਾਰਡ ਖਤਮ ਹੋ ਜਾਣਗੇ ਜੋ ਕਈ ਦਹਾਕਿਆਂ ਤੋਂ ਅਲਬਰਟਾ ਦੇ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣੇ ਹੋਏ ਸਨ ਨਵੇਂ ਲਾਇਸੈਂਸਾਂ ਤੇ ਵਿਅਕਤੀ ਦੀ ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ ਬਾਰੇ ਜਾਣਕਾਰੀ ਵੀ ਦਰਜ ਹੋਵੇਗੀ ਇਹ ਫੈਸਲਾ ਪਿਛਲੇ ਸਾਲ ਅਗਸਤ ਚ ਐਲਾਨਿਆ ਗਿਆ ਸੀ ਤੇ ਇਸ ਨੂੰ ਲੈ ਕੇ ਕੁਝ ਵਿਵਾਦ ਵੀ ਹੋਇਆ ਸੀ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਪਤਾ ਲਗਾਉਣਾ ਆਸਾਨ ਹੋਵੇਗਾ ਕਿ ਕੌਣ ਸਰਕਾਰੀ ਸੇਵਾਵਾਂ ਲਈ ਯੋਗ ਹੈ ਅਤੇ ਕੌਣ ਵੋਟ ਪਾਉਣ ਦਾ ਹੱਕ ਰੱਖਦਾ ਹੈ ਜਦੋਂ ਕੋਈ ਵਿਅਕਤੀ ਨਵਾਂ ਲਾਇਸੈਂਸ ਬਣਵਾਏਗਾ ਜਾਂ ਪੁਰਾਣਾ ਲਾਇਸੈਂਸ ਰੀਨਿਊ ਕਰਵਾਏਗਾ ਤਾਂ ਉਸ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹ ਕੈਨੇਡਾ ਚ ਕਾਨੂੰਨੀ ਤੌਰ ਤੇ ਰਹਿ ਸਕਦਾ ਹੈ ਇਸ ਤੋਂ ਇਲਾਵਾ ਜੇ ਉਹ ਆਪਣੇ ਲਾਇਸੈਂਸ ਤੇ ਹੈਲਥ ਕਾਰਡ ਨੰਬਰ ਵੀ ਛਪਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣਾ ਹੈਲਥ ਕਾਰਡ ਵੀ ਦਿਖਾਉਣਾ ਪਵੇਗਾ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਨਵੇਂ ਲਾਇਸੈਂਸ ਦੀ ਫੀਸ ਪਹਿਲਾਂ ਵਾਂਗ ਹੀ ਰਹੇਗੀ ਅਤੇ ਇਸ ਲਈ ਲੋਕਾਂ ਨੂੰ ਕੋਈ ਵਾਧੂ ਖਰਚ ਨਹੀਂ ਕਰਨਾ ਪਵੇਗਾ ਨਵੇਂ ਲਾਇਸੈਂਸ ਦਾ ਡਿਜ਼ਾਈਨ ਵੀ ਬਦਲਿਆ ਗਿਆ ਹੈ 2018 ਚ ਜਾਰੀ ਕੀਤੇ ਗਏ ਮੌਜੂਦਾ ਡਿਜ਼ਾਈਨ ਚ ਡਾਇਨਾਸੌਰ ਦੀ ਤਸਵੀਰ ਹੁੰਦੀ ਸੀ ਪਰ ਹੁਣ ਉਸ ਨੂੰ ਹਟਾ ਦਿੱਤਾ ਗਿਆ ਹੈ ਉਸ ਦੀ ਥਾਂ ਤੇਲ ਕੱਢਣ ਵਾਲਾ ਡੈਰਿਕ ਅਤੇ ਵਾਈਲਡ ਰੋਜ਼ ਜੋ ਅਲਬਰਟਾ ਦਾ ਸੂਬਾਈ ਫੁੱਲ ਹੈ ਦਿਖਾਇਆ ਜਾਵੇਗਾ ਕਾਰਡ ਦੇ ਪਿੱਛੇ ਅਲਬਰਟਾ ਸਟਰੋਂਗ ਐਂਡ ਫਰੀ ਸ਼ਬਦ ਵੀ ਲਿਖੇ ਹੋਣਗੇ ਅਲਬਰਟਾ

0: ਦੀਆਂ ਪਿਛਲੀਆਂ ਕਈ ਸਰਕਾਰਾਂ ਕਾਫੀ ਸਾਲਾਂ ਤੋਂ ਕਾਗਜ਼ੀ ਹੈਲਥ ਕਾਰਡਾਂ ਦੀ ਥਾਂ ਮਜ਼ਬੂਤ ਪਲਾਸਟਿਕ ਕਾਰਡ ਲਿਆਉਣ ਦੇ ਵਾਅਦੇ ਕਰਦੀਆਂ ਰਹੀਆਂ ਸਨ ਪਰ ਇਸ ਯੋਜਨਾ ਦੀ ਲਾਗਤ ਨੂੰ ਦੇਖਦੇ ਹੋਏ ਹਰ ਵਾਰ ਇਹ ਫੈਸਲਾ ਟਲਦਾ ਰਿਹਾ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਇੱਕ ਸ਼ੁਰੂਆਤੀ ਅੰਦਾਜ਼ਾ ਲਗਾਇਆ ਏ ਕਿ ਜੇਕਰ ਅਲਬਰਟਾ ਕੈਨੇਡਾ ਤੋਂ ਵੱਖ ਹੁੰਦਾ ਏ ਤਾਂ ਸੂਬੇ ਨੂੰ ਲਗਭਗ $400 ਅਰਬ ਦਾ ਸ਼ੁਰੂਆਤੀ ਖਰਚਾ ਤੇ 25 ਤੋਂ 50 ਅਰਬ ਡਾਲਰ ਦਾ ਸਾਲਾਨਾ ਖਰਚਾ ਝੱਲਣਾ ਪਵੇਗਾ। ਸਮਿਥ ਨੇ ਕਿਹਾ ਕਿ ਲੋਕਾਂ ਨੂੰ ਸਹੀ ਫੈਸਲਾ ਲੈਣ ਲਈ ਖਰਚਿਆਂ ਬਾਰੇ ਪਹਿਲਾਂ ਹੀ ਸਪਸ਼ਟ ਦੱਸਣਾ ਜ਼ਰੂਰੀ ਹੈ। ਇਸ ਖਰਚੇ 'ਚ ਕੈਨੇਡਾ ਦੇ ਰਾਸ਼ਟਰੀ ਕਰਜ਼ੇ 'ਚ ਅਲਬਰਟਾ ਦਾ ਹਿੱਸਾ ਲਗਭਗ $170 ਅਰਬ, ਸਰਹੱਦੀ ਕੰਟਰੋਲ, ਟੈਰਿਫ ਅਤੇ ਨਾਟੋ ਨਾਲ ਜੁੜੇ ਖਰਚੇ ਸ਼ਾਮਲ ਨੇ। ਵਿੱਤ ਮੰਤਰੀ ਜੇਸਨ ਨਿਕਸਨ ਵੱਲੋਂ ਅਗਸਤ 'ਚ ਇਸ ਦੀ ਪੂਰੀ ਰਿਪੋਰਟ ਤਿਆਰ ਕੀਤੇ ਜਾਣ ਦੀ ਉਮੀਦ ਹੈ ਤਾਂ ਜੋ ਅਕਤੂਬਰ 'ਚ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਲੋਕ ਇਸ ਨੂੰ ਸਮਝ ਸਕਣ। ਦੂਜੇ ਪਾਸੇ ਸਟੇ ਫ੍ਰੀ ਅਲਬਰਟਾ ਦੇ ਮੁੱਖ ਵਕੀਲ ਜੈਫਰੀ ਰੈਥ ਨੇ ਇਸ ਅੰਦਾਜ਼ੇ ਨੂੰ ਬੇਤੁੱਕਾ ਦੱਸਦਿਆਂ ਕਿਹਾ ਕਿ ਸਰਕਾਰ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੇ ਸੰਗਠਨ ਨੇ ਜੁਲਾਈ 2025 'ਚ ਆਪਣੀ ਇੱਕ ਯੋਜਨਾ ਪੇਸ਼ ਕੀਤੀ ਸੀ ਜਿਸ ਮੁਤਾਬਕ ਫੌਜ, ਇਮੀਗ੍ਰੇਸ਼ਨ, ਪੁਲਿਸ ਅਤੇ ਹਵਾਈ ਅੱਡਿਆਂ ਵਰਗੀਆਂ ਸੇਵਾਵਾਂ ਸਥਾਪਤ ਕਰਨ ਦਾ ਖਰਚਾ ਸਿਰਫ $6 ਅਰਬ ਆਵੇਗਾ। ਯੂਨੀਵਰਸਿਟੀ ਆਫ਼ ਕੈਲਗਰੀ ਦੇ ਅਰਥਸ਼ਾਸਤਰੀ ਟ੍ਰੈਵਰ ਟੋਂਬੇ ਮੁਤਾਬਕ ਕੈਨੇਡਾ ਤੋਂ ਵੱਖ ਹੋਣ ਨਾਲ ਵਪਾਰਕ ਰੁਕਾਵਟਾਂ ਵਧਣਗੀਆਂ ਜਿਸ ਨਾਲ ਅਲਬਰਟਾ ਦੀ ਅਰਥ ਵਿਵਸਥਾ ਨੂੰ ਸਾਲਾਨਾ $30 ਅਰਬ ਦਾ ਨੁਕਸਾਨ ਹੋ ਸਕਦਾ ਏ। ਉਨ੍ਹਾਂ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਲਬਰਟਾ ਦਾ ਕੈਨੇਡਾ ਛੱਡਣਾ ਬ੍ਰੈਗਜ਼ਿਟ ਨਾਲੋਂ ਵੀ ਕਿਤੇ ਵੱਧ ਮੁਸ਼ਕਲ ਅਤੇ ਖਰਚੀਲਾ ਸਾਬਤ ਹੋਵੇਗਾ। ਇਸੇ ਤਰ੍ਹਾਂ ਬ੍ਰਿਟਿਸ਼ ਅਰਥਸ਼ਾਸਤਰੀ ਜੋਨਾਥਨ ਪੋਰਟਸ ਨੇ ਇਸ ਦੀ ਤੁਲਨਾ ਸਕਾਟਲੈਂਡ ਦੇ 2014 ਦੇ ਆਜ਼ਾਦੀ ਰੈਫਰੈਂਡਮ ਨਾਲ ਕੀਤੀ ਜਿੱਥੇ ਟੈਕਸਾਂ ਅਤੇ ਪੈਨਸ਼ਨਾਂ ਦੀ ਵੰਡ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਸਾਬਕਾ ਵਿੱਤ ਅਧਿਕਾਰੀ ਲੇਨੀ ਕੈਪਲਨ ਦੇ ਸੁਝਾਅ ਮੁਤਾਬਕ ਸਰਕਾਰ ਨੂੰ ਇਸ ਮੁੱਦੇ ਤੇ ਸੁਤੰਤਰ ਤੇ ਨਿਰਪੱਖ ਮਾਹਿਰਾਂ ਦੀ ਇੱਕ ਕਮੇਟੀ ਬਣਾਉਣੀ ਚਾਹੀਦੀ ਹੈ। ਇਹ ਕਮੇਟੀ ਰਾਸ਼ਟਰੀ ਕਰਜ਼ੇ, ਨਵੇਂ ਕੇਂਦਰੀ ਬੈਂਕ ਦੀ ਸਥਾਪਨਾ, ਟੈਕਸ ਏਜੰਸੀ ਅਤੇ ਸਮਾਜਿਕ ਪ੍ਰੋਗਰਾਮਾਂ ਦੇ ਪ੍ਰਭਾਵ ਦਾ ਅਧਿਐਨ ਕਰੇ ਤਾਂ ਜੋ ਅਲਬਰਟਾ ਦੇ ਲੋਕ ਖੁਦ ਫੈਸਲਾ ਕਰ ਸਕਣ ਕਿ ਉਨ੍ਹਾਂ ਲਈ ਕੀ ਬਿਹਤਰ ਹੈ। ਹਾਲਾਂਕਿ ਵੱਖਵਾਦੀ ਆਗੂ ਅਜੇ ਵੀ ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਲੋਕਾਂ 'ਚ ਡਰ ਪੈਦਾ ਕਰਨ ਦੀ ਕੋਸ਼ਿਸ਼ ਮੰਨ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ 'ਚ ਬੇਕਾਬੂ ਹੋ ਕੇ ਫੈਲ ਰਹੀ ਜੰਗਲੀ ਅੱਗ ਕਾਰਨ ਲਗਭਗ 2 ਦਰਜਨ ਜਾਇਦਾਦਾਂ ਲਈ ਇਵੈਕੂਏਸ਼ਨ ਅਲਰਟ ਜਾਰੀ ਰੱਖਿਆ ਗਿਆ ਏ। ਕੈਰੀਬੂ ਰੀਜਨਲ ਡਿਸਟ੍ਰਿਕਟ ਦੇ ਸਵੀਡ ਕ੍ਰੀਕ ਜੰਗਲੀ ਅੱਗ ਦੇ ਨੇੜੇ ਪੈਂਦੇ 22 ਜ਼ਮੀਨੀ ਹਿੱਸਿਆਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਏ। ਪ੍ਰਸ਼ਾਸਨ ਮੁਤਾਬਕ ਇਹ ਅੱਗ ਜਾਨ ਅਤੇ ਮਾਲ ਲਈ ਖਤਰਾ ਬਣੀ ਹੋਈ ਹੈ। ਇਸ ਅਲਰਟ ਦੇ ਵਿੱਚ 18,000 ਹੈਕਟੇਅਰ ਦੇ ਅੱਗ ਪ੍ਰਭਾਵਿਤ ਖੇਤਰ 'ਚ ਰਹਿਣ ਵਾਲੇ ਲੋਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਘਰ ਖਾਲੀ ਕਰਨ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ। ਨਿਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਵਾਹਨਾਂ ਦੀਆਂ ਟੈਂਕੀਆਂ ਫੁੱਲ ਰੱਖਣ ਤੇ ਜ਼ਰੂਰੀ ਸਮਾਨ ਦੇ ਗ੍ਰੈਬ ਐਂਡ ਗੋ ਬੈਗ ਤਿਆਰ ਰੱਖਣ ਤਾਂ ਜੋ ਅਲਰਟ ਦੇ ਇਵੈਕੂਏਸ਼ਨ ਆਰਡਰ 'ਚ ਬਦਲਦਿਆਂ ਹੀ ਉਹ ਸੁਰੱਖਿਅਤ ਨਿਕਲ ਸਕਣ। ਬੀਸੀ ਵਾਈਲਡ ਫਾਇਰ ਸਰਵਿਸ ਅਨੁਸਾਰ ਪ੍ਰਿੰਸ ਜਾਰਜ ਦੇ ਦੱਖਣ ਪੱਛਮ 'ਚ ਕਾਮਸਟਾਕ ਝੀਲ ਦੇ ਨੇੜੇ ਲੱਗੀ ਇਹ ਅੱਗ ਲਗਭਗ 1,815 ਹੈਕਟੇਅਰ ਖੇਤਰ 'ਚ ਫੈਲ ਚੁੱਕੀ ਹੈ। ਸੋਮਵਾਰ ਨੂੰ ਇਹ ਅੱਗ ਸਿਰਫ 150 ਹੈਕਟੇਅਰ 'ਚ ਸੀ ਜੋ ਮੰਗਲਵਾਰ ਸਵੇਰ ਤੱਕ 800 ਹੈਕਟੇਅਰ ਤੇ ਦੁਪਹਿਰ ਤੱਕ 1,300 ਹੈਕਟੇਅਰ ਤੱਕ ਪਹੁੰਚ ਗਈ। ਅੱਗ ਤੇ ਕਾਬੂ ਪਾਉਣ ਲਈ 106 ਫਾਇਰ ਫਾਈਟਰਸ, 11 ਭਾਰੀ ਮਸ਼ੀਨਾਂ ਤੇ ਕਈ ਹਵਾਈ ਜਹਾਜ਼ ਤੈਨਾਤ ਕੀਤੇ ਗਏ ਨੇ ਜੋ ਲਗਾਤਾਰ ਪਾਣੀ ਅਤੇ ਅੱਗ ਬੁਝਾਊ ਕੈਮੀਕਲ ਦਾ ਛਿੜਕਾਅ ਕਰ ਰਹੇ ਨੇ। ਰਾਤ ਦੇ ਸਮੇਂ ਨਾਈਟ ਵਿਜ਼ਨ ਉਪਕਰਣਾਂ ਨਾਲ ਲੈਸ ਹੈਲੀਕਾਪਟਰਾਂ ਨੇ ਪਾਣੀ ਸੁੱਟ ਕੇ ਅੱਗ ਦੀ ਰਫ਼ਤਾਰ ਨੂੰ ਕੁਝ ਹੱਦ ਤੱਕ ਧੀਮਾ ਕੀਤਾ। ਵਾਈਲਡ ਫਾਇਰ ਸਰਵਿਸ ਨੇ ਦੱਸਿਆ ਕਿ ਖੇਤਰ 'ਚ ਲੰਬੇ ਸਮੇਂ ਤੋਂ ਚੱਲ ਰਹੀ ਸੋਕੇ ਦੀ ਸਥਿਤੀ ਅਤੇ ਪਾਈਨ ਬੀਟਲ ਦੇ ਹਮਲੇ ਕਾਰਨ ਸੁੱਕੇ ਹੋਏ ਦਰਖਤਾਂ ਦੇ ਢੇਰ ਲੱਗੇ ਹੋਏ ਨੇ। ਇਹ ਸੁੱਕੀ ਲੱਕੜ ਅੱਗ ਲਈ ਬਾਲਣ ਦਾ ਕੰਮ ਕਰ ਰਹੀ ਹੈ ਤੇ ਇਸ ਕਾਰਨ ਹਵਾਈ ਜਹਾਜ਼ ਰਾਹੀਂ ਸੁੱਟਿਆ ਜਾ ਰਿਹਾ ਪਾਣੀ ਜੰਗਲ ਦੇ ਹੇਠਲੇ ਹਿੱਸੇ ਤੱਕ ਨਹੀਂ ਪਹੁੰਚ ਪਾ ਰਿਹਾ। ਹਾਲਾਂਕਿ ਮੌਸਮ ਵਿਭਾਗ ਨੇ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ ਪਰ ਬੱਦਲਵਾਈ ਵਾਲੇ ਮੌਸਮ ਕਾਰਨ ਬਿਜਲੀ ਚਮਕਣ ਦੀ ਸੰਭਾਵਨਾ ਵੱਧ ਗਈ ਹੈ ਜੋ ਅੱਗ ਦੇ ਖਤਰੇ ਨੂੰ ਹੋਰ ਵਧਾ ਸਕਦੀ ਹੈ। ਮੈਨੀਟੋਬਾ ਲੇਬਰ ਬੋਰਡ ਦੀ ਸੁਣਵਾਈ ਦੌਰਾਨ ਇੱਕ ਹੋਟਲ ਚੇਨ ਵੈਸਟਰਨ ਸਟਾਰ ਨੇ ਅਜੀਬੋ ਗਰੀਬ ਦਾਅਵਾ ਕੀਤਾ ਏ। ਕੰਪਨੀ ਨੇ ਨਵੰਬਰ 2024 'ਚ ਮੈਨੀਟੋਬਾ ਇੰਪਲਾਇਮੈਂਟ ਸਟੈਂਡਰਡਸ ਵੱਲੋਂ 3 ਵਿਦੇਸ਼ੀ
1: ਸੋ ਇਹ ਸੀਗੀਆਂ ਜੀ ਕੁਛ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ ਦੇ ਨਾਲ ਨਾਲ ਇੱਕ ਛੋਟਾ ਜਿਹਾ ਕਮਰਸ਼ੀਅਲ ਮੈਸੇਜ ਵੀ ਸੁਣਨਾ ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਜਗਰਾਤੇ ਦੀ ਟੀਮ ਪਹੁੰਚੀ ਏ ਤੇ ਤੁਹਾਨੂੰ ਪਤਾ ਵੀ ਜਗਰਾਤੇ ਵੀ ਜ਼ਰੂਰੀ ਨੇ ਜਿੱਥੇ ਆਪਾਂ ਬਾਕੀ ਦੀਆਂ ਚੀਜ਼ਾਂ ਕਰਦੇ ਹਾਂ ਉੱਥੇ ਇਹ ਐਕਟੀਵਿਟੀ ਵੀ ਚੱਲਦੀਆਂ ਰਹਿੰਦੀਆਂ। 13 ਜੂਨ ਨੂੰ ਹੋਣ ਵਾਲਾ ਜਗਰਾਤਾ ਜਿਹਦੇ ਬਾਰੇ ਜਾਣਕਾਰੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ। ਵੰਸ ਅਗੇਨ ਤੁਹਾਨੂੰ ਦੱਸ ਦਿਓ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ 8 ਵਜੇ ਤੱਕ ਚੱਲੇਗਾ। ਨਾਲ ਦੀ ਨਾਲ ਵੈਦਰ ਦੀ ਅਪਡੇਟ ਜਿਹੜੀ ਮੈਂ ਵਿੱਚ ਹੀ ਛੱਡਤੀ ਸੀ, ਯੈਲੋ ਵਾਰਨਿੰਗ ਹਾਲੇ ਵੀ ਰੇਨਫਾਲ ਦੀ ਚੱਲ ਰਹੀ ਹੈ ਜੀ। ਅਤੇ ਆਈ ਹੋਪ ਵੀ ਤੁਸੀਂ ਵੈਸੇ ਤਾਂ ਐਕਟਿਵ ਹੋ ਹੀ ਜਾਂਦੇ ਆਪਾਂ ਸੁਣ ਕੇ ਵੀ ਕਿਸ ਤਰੀਕੇ ਦਾ ਮਾਹੌਲ ਬਣ ਜਾ ਰਿਹਾ।

0: 250 ਕਿਲੋਮੀਟਰ ਦੀ ਦੂਰੀ ਤੱਕ ਪ੍ਰੋਗਰਾਮ ਸੁਣੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਦੇ ਥਰੂ ਤੁਸੀਂ ਦੂਰ ਦੂਰ ਘੁੰਮਦੇ ਫਿਰਦੇ ਵੀ ਇਹ ਪ੍ਰੋਗਰਾਮਾਂ ਨੂੰ ਇੰਜੋਏ ਤੇ ਕਰ ਹੀ ਸਕਦੇ, ਨਾਲ ਦੀ ਨਾਲ ਹੀ ਫ੍ਰੀ ਕਿਤੇ ਵੀ ਜਾਓ ਤੇ ਮੌਜਾ ਕਰਦੇ ਜਾਓ। ਮੰਡੇ ਵਾਲੇ ਦਿਨ ਵੀ ਸ਼ਾਮ ਨੂੰ 19 ਡਿਗਰੀ ਤੱਕ ਆਫਟਰਨੂਨ ਚ ਤੇ ਈਵਨਿੰਗ ਚ 15 ਡਿਗਰੀ ਚਮਕਦਾਰ ਧੁੱਪ ਜਿਹੜੀ ਬਣੀ ਰਹੇਗੀ। ਸੋ ਆਉਣ ਵਾਲੇ ਕੁਛ ਇੱਕ ਦਿਨਾਂ ਦਾ ਟੈਂਪਰੇਚਰ ਸੀਗਾ ਜੀ। ਇੱਕ ਛੋਟੀ ਕਮਰਸ਼ੀਅਲ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਫਿਰ ਸਾਡੇ ਗੈਸਟ ਪਹੁੰਚੇ ਨੇ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ।
1: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ। ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਸ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਈ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक।

0: आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
0: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
0: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
0: आपकी सेहत हमारी जिम्मेदारी।
2: नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो सबरा 94.7
3: एफएम। टेक योर बिजनेस बियॉन्ड वॉल्स एंड स्ट्रेट टू योर ऑडियंस। Sabrang Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrang Radio. Your brand, on air and on ground. Visit sabrang.ca or call 403-400-0203.
4: ਫਰਮਾਇਸ਼ ਆ ਗਈ ਹੈ ਰੂਮ ਚਾਹੀਦੇ ਨੇ ਤੇ ਉਹ ਆਪਾਂ ਅਰੇਂਜਮੈਂਟ ਕਰਦੇ ਹਾਂ ਕਿਉਂਕਿ ਇਸਮੇ ਸੁਣ ਰਿਹਾ ਹੈ ਸਭ ਕੁਛ ਜੋ ਦੇਖਣੇ ਵਾਲੇ ਲੋਕਾਂ ਕੋ ਤੋ ਇਸਕੇ ਸਾਥ ਹੀ ਤੇ ਪ੍ਰੋਗਰਾਮ ਚ ਪਹੁੰਚ ਚੁੱਕੇ ਹਾਂ ਜੀ ਅੱਜ ਆਪਾਂ ਤੇ ਗੱਲਾਂ ਬਤਾ ਹਾਸੇ ਮਜ਼ਾਕ ਆਪਣੀ ਜਗ੍ਹਾ ਤੇ ਪ੍ਰੋਗਰਾਮ ਦਾ ਜਿਹੜਾ ਸਮਾਂ ਸ਼ੁਰੂ ਹੋ ਚੁੱਕਿਆ ਤੇ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ ਜਿਹਦੇ ਚ ਮੈਂ ਰਜੇਸ਼ ਤੇ ਮੇਰੇ ਨਾਲ ਰਾਕੇਸ਼ ਜੀ ਬੈਠੇ ਨੇ ਰੋਕੀ ਦੇ ਨਾਂ ਦੇ ਨਾਲ ਵੀ ਜਾਣਦੇ ਹੋ ਤੁਸੀਂ ਇਹਨਾਂ ਨੂੰ ਮੈਨੂੰ ਲੱਗਦਾ ਸੰਜੇ ਦੱਤ ਦੇ ਫਿਲਮ ਆਉਣ ਤੋਂ ਬਾਅਦ ਰੋਕੀ ਜ਼ਿਆਦਾ ਮਸ਼ਹੂਰ ਹੋ ਗਿਆ ਸੀਗਾ ਤੇ ਹਾਂਜੀ ਰੋਕੀ ਜੀ ਤੇ ਐਂਡ ਉਹਦੇ ਨਾਲ ਨਾਲ ਸਾਡੇ ਕੋਲ ਮੈਂ ਇਹਨਾਂ ਦਾ ਸੈੱਟ ਇਸ ਕਰਕੇ ਕਰਦਾ ਪਿਆ ਸਮਾਨ ਤਾਂ ਕਿ ਸਾਰੇ ਜਣੇ ਜਿਹੜੇ ਆ ਨਾ ਉਹ ਵਧੀਆ ਤਰੀਕੇ ਨਾਲ ਗੱਲਬਾਤ ਵੀ ਕਰ ਪਾਵਾਂਗੇ ਆਪਾਂ ਤੇ ਜਦੋਂ ਇੱਥੇ ਬੈਠਦੇ ਹਾਂ ਫਿਰ ਪਤਾ ਲੱਗਦਾ ਕਿਉਂਕਿ ਸਾਡੇ ਕੋਲ ਇੱਕ ਮੋਨੀਟਰ ਜਿਹੜਾ ਉਹ ਸਾਹਮਣੇ ਲੱਗਿਆ ਠੀਕ ਹੈ
5: ਜੀ
4: ਤੇ ਇਹਦੇ 'ਤੇ ਆਪਾਂ ਗੱਲਬਾਤ ਕਰਨੀ ਹੈ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ ਕੋਈ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲੇਗਾ ਕੈਮਰੇ ਵੱਲ ਦੇਖਦੇ ਰਹਿਣਾ ਨਾਲ ਆਪਣੀ ਸ਼ਕਲ ਵੀ ਦੇਖਦੇ ਰਹਿਣਾ ਵੀ ਲੱਗਦਾ ਕਿੱਦਾਂ ਦੀ ਆ ਰਹੀ ਕਿਉਂਕਿ ਆਪਾਂ ਜਗਰਾਤਾ ਕਰਨਾ ਤੇ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਆਪ ਨੂੰ ਵਾਚ ਨਹੀਂ ਕਰਨਾ ਕਿਉਂ ਜੀ ਇਹ ਜੀ
5: ਕਹਿ ਸਕਦੇ ਹਾਂ ਜੀ ਜਿੱਦਾਂ ਮੈਂ ਤਾਂ ਉਹੀ ਕਹਿੰਦਾ ਕਿ ਪਹਿਲਾਂ ਤਾਂ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਸਾਡੀ HY ਵਲੰਟੀਅਰਸ ਆਫ ਕੈਲਗਰੀ ਸੋਸਾਇਟੀ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਤੇ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਰਾਜੇਸ਼ ਜੀ ਨੂੰ ਦੇਖਦੇ ਹਾਂ 16 ਸਾਲ ਹੋ ਗਏ ਰਾਜੇਸ਼ ਜੀ ਨੂੰ ਸਾਡੇ ਨਾਲ ਏਦਾਂ ਏਦਾਂ ਜਦੋਂ ਵੀ ਹਰ ਵੇਲੇ ਲੋੜ ਪਈ ਔਰ ਕਮਿਊਨਿਟੀ ਨੂੰ ਲੋੜ ਪਈ ਰਾਜੇਸ਼ ਜੀ ਹਰ ਜਗ੍ਹਾ ਰਹੇ ਤੇ ਮੈਂ ਇਹਨਾਂ ਦਾ ਪਹਿਲਾਂ ਬਹੁਤ ਬਹੁਤ ਥੈਂਕ ਯੂ ਕਰਨਾ ਚਾਹਾਂਗਾ ਤੇ ਬਾਕੀ ਬਹੁਤ ਸੋਹਣਾ ਪ੍ਰੋਗਰਾਮ ਹੁੰਦਾ ਤੁਹਾਡਾ ਜੀ ਨਵੀਆਂ ਨਵੀਆਂ ਚੀਜ਼ਾਂ ਕੱਢ ਕੇ ਲਿਆਉਂਦੇ ਹੋ ਕਿਆ ਮੈਂ ਟੈਕਨੋਲੋਜੀ ਦੇਖ ਰਿਹਾ ਤੁਸੀਂ ਕਿਆ ਕਿਆ ਟੈਕਨੋਲੋਜੀ ਪੂਰੇ ਹਾਈਟੈਕ ਬਣੇ ਹੋਏ ਆ ਇਸ ਵੇਲੇ
4: ਐਕਚੁਅਲੀ ਕਿਉਂਕਿ ਜਿਹੜੇ ਅਮੀਰ ਲੋਕੀ ਹੁੰਦੇ ਨੇ ਉਹਨਾਂ ਕੋਲ ਸਭ ਕੁਛ ਰੈਡੀਮੇਡ ਹੁੰਦਾ ਤੇ ਹੁਣ ਗਰੀਬ ਲੋਕਾਂ ਨੂੰ ਥੋੜਾ ਜੋੜ ਤੋੜ ਦੀ ਰਾਜਨੀਤੀ ਕਰਨੀ ਪੈਂਦੀ ਹੈ ਬਟ ਇਹ ਆ ਵੀ ਚਲੋ ਵਧੀਆ ਚੱਲਦਾ
5: ਨਹੀਂ ਏਦਾਂ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਹਾਂ ਕਿ ਜਿਹੜੇ ਟੈਕਨੋਲੋਜੀ ਵਾਲੇ ਬੰਦੇ ਹੁੰਦੇ ਆ ਕਿਉਂਕਿ ਤੁਸੀਂ ਟੈਕਨੋਲੋਜੀ ਨੂੰ ਸਮਝਦੇ ਹੋ ਤੁਸੀਂ ਜਾਣ ਸਕਦੇ ਹੋ ਅਮੀਰ ਬੰਦਿਆਂ ਨੂੰ ਬਾਏ ਕਰਨੀ ਪੈਂਦੀ ਹੈ ਤੇ ਜਿਹੜੇ ਬੰਦੇ ਜ਼ਿਆਦਾ ਅਮੀਰ ਹੁੰਦੇ ਉਹਨਾਂ ਨੂੰ ਬਾਏ ਕਰਨੀ ਪੈਂਦੀ ਅਮੀਰ ਤੁਸੀਂ ਵੀ ਘੱਟ ਨਹੀਂ ਹੋ ਏਦਾਂ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਹਾਂ ਕਿ ਤੁਸੀਂ ਟੈਕਨੋਲੋਜੀ ਬਿਲਡ ਕਰਦੇ ਹੋ
4: ਜੀ ਟੈਕਨੋਲੋਜੀ ਨੂੰ ਯੂਜ਼ ਕਰ ਲਈਦਾ
5: ਬਿਲਕੁਲ
4: ਸਸਤੇ ਚ ਜੇ ਸਰਜੇ ਕੰਮ ਤੇ ਵਾਏ ਯੂ ਨੀਡ ਟੂ
5: ਬਹੁਤ ਵਧੀਆ
4: ਇਸ ਕਰਕੇ
5: ਹਾਂਜੀ
4: ਉਸ ਤਰ੍ਹਾਂ ਦਾ ਕੰਮ ਕਰੀਦਾ ਨਹੀਂ ਬਹੁਤ ਵਧੀਆ ਜੀ ਮਾਤਾ ਰਾਣੀ ਦੀ ਪੂਰੀ ਕਿਰਪਾ ਹੈ ਵੈਸੇ ਇਸ ਜਿਹਨੂੰ ਕਹਿੰਦੇ ਨੇ ਜਗਰਾਤਾ ਤੁਸੀਂ ਕਰਾ ਰਹੇ ਹੋ
5: ਜੀ ਜੀ
4: ਬੜਾ ਵਧੀਆ ਜਗਰਾਤਾ ਹੋ ਰਿਹਾ ਤੇ ਅੱਜ ਰਾਕੇਸ਼ ਜੀ ਜਿਹੜੇ ਨੇ ਅਕਸਰ ਤੁਹਾਨੂੰ ਪਤਾ ਜਗਰਾਤੇ ਦੇ ਨਾਲ ਸ਼ੋਅ ਵੀ ਕਰਾਉਂਦੇ ਰਹਿੰਦੇ ਬਟ ਜਗਰਾਤਾ ਜਿਹੜੀ ਇਹਨਾਂ ਦੀ ਸਪੈਸ਼ਲਿਟੀ ਹੈ ਤੇ ਹੁਣ 12ਵਾਂ ਜਗਰਾਤਾ ਹੋ ਗਿਆ ਜੀ ਇਹ ਜਿਹੜਾ ਇਸ ਵਾਰੀ ਮਾਤਾ ਰਾਣੀ ਦਾ ਜਗਰਾਤਾ ਜਿਹਨੂੰ ਕਹਿੰਦੇ ਨਾ ਆਪਾਂ
5: ਬਿਲਕੁਲ ਜੀ ਬਿਲਕੁਲ ਇਹ ਸਾਰੀ ਕਮਿਊਨਿਟੀ ਦਾ ਰਾਕੇਸ਼ ਪਹਿਲਾਂ ਤਾਂ ਰਾਜੇਸ਼ ਜੀ ਇਹ ਰਾਕੇਸ਼ ਤਾਂ ਨਹੀਂ ਆ ਇਹ ਸਾਡਾ ਸਾਰਿਆਂ ਦਾ ਕਿਉਂਕਿ ਮੈਂ ਇਹਦੇ ਵਿੱਚ ਇੱਕ ਸੇਵਕ ਹਾਂ ਮੇਰਾ ਕੋਈ ਐਡਾ ਵੱਡਾ ਰੋਲ ਵੀ ਨਹੀਂ ਕਿਉਂਕਿ ਤੁਸੀਂ ਸਾਰੇ ਨਾਲ ਹੋ ਤਾਂ ਹੀ ਹੋ ਪਾ ਰਿਹਾ ਇਹ

0: ਤੇ ਉਹ ਤੋਂ ਬਿਨਾਂ ਤੇ ਹੋਣਾ ਇੰਪੋਸੀਬਲ ਹੈ ਕਿਉਂਕਿ ਕੰਮ ਬਹੁਤ ਵੱਡਾ ਹੈ ਹੁਣ ਅੱਜ ਦੇ ਦਿਨ ਦੇ ਵਿੱਚ ਕੁਛ ਨਹੀਂ ਆ ਰਿਹਾ ਬਜਟ ਬੜਾ ਵੱਡਾ ਹੋ ਰਿਹਾ ਪਬਲਿਕ ਸਾਡੀ ਬਹੁਤ ਵੱਧ ਰਹੀ ਹੈ ਤੇ ਬਹੁਤ ਚੰਗਾ ਵੀ ਲੱਗਦਾ ਅਸੀਂ ਜਿਹੜੀ ਚੀਜ਼ ਸੋਚਦੇ ਸੀ ਕੁਛ ਸਾਲਾਂ ਪਹਿਲਾਂ ਕਿ ਸਾਨੂੰ ਇਹ ਲੱਗਦਾ ਸੀ ਸ਼ਾਇਦ ਇਹ ਪੋਸੀਬਲ ਨਹੀਂ ਹੈ ਅਸੀਂ ਪਹਿਲਾਂ ਕਹਿਣਾ ਕਿ ਇੰਨੇ ਬੰਦੇ ਹੋ ਜਾਣ ਇੱਦਾਂ ਹੋ ਜਾਣ ਹੁਣ ਸਾਨੂੰ ਡਰ ਇਹ ਕਹੀਦਾ ਵੀ ਹੁਣ ਬੰਦੇ ਪੂਰੇ ਵੀ ਹੋ ਜਾਣਗੇ ਅੰਦਰ ਜਗ੍ਹਾ ਜਗ੍ਹਾ ਵੱਡੀ ਤੋਂ ਵੱਡੀ ਲੈਂਦੇ ਹਾਂ ਉਹ ਵੀ ਘੱਟ ਜਾਂਦੀ ਹੈ ਇਹ ਮਾਤਾ ਰਾਣੀ ਦੀ ਕਿਰਪਾ ਹੀ ਹੈ ਜੀ ਜਿਹਦੇ ਕਰਕੇ ਸਾਰੀ ਸਾਡੀ ਸੰਗਤ ਹੈ ਉਹਨਾਂ ਦਾ ਸਾਰਿਆਂ ਦਾ ਧਿਆਨ ਪੈਂਦਾ ਤੇ ਲੋਕ ਉਡੀਕਦੇ ਨੇ ਜੀ ਹਰ ਸਾਲ ਕੇ ਜਾਗਰਣ ਆਵੇ ਤੇ ਬਾਕੀ ਮੇਨ ਇਹੀ ਹੈ ਜੀ ਇਹਦੇ ਵਿੱਚ ਕੋਈ ਵੱਡਾ ਨੀ ਤੇ ਕੋਈ ਛੋਟਾ ਨੀ ਤੇ ਨਾਲ ਇੱਥੇ ਸਾਰੀ ਤਰ੍ਹਾਂ ਦੀ ਕਮਿਊਨਿਟੀ ਤੁਹਾਨੂੰ ਮਿਲਦੀ ਹੈ ਹਰ ਧਰਮ ਦੇ ਲੋਕ ਆਉਂਦੇ ਨੇ ਤੇ ਮੇਨ ਇਹੀ ਹੈ ਕਿ ਜਿਹੜੀ HY ਵਲੰਟੀਅਰਸ ਦਾ ਜੋ ਫੋਕਸ ਹੈ ਉਹ ਹੈਗਾ ਕਿ ਸੇਵਾ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਹਰ ਇੱਕ ਬੰਦਾ ਇਹ ਆ ਕੇ ਕਵੇ ਵੀ ਇਹ ਮੇਰਾ ਜਗਰਾਤਾ ਹੈ ਨਾ ਕਿ ਜਾਗਰਣ ਤਾਂ ਚਲੋ ਇਹ ਚੱਲਣਾ ਹੀ ਚੱਲਣਾ ਅਸੀਂ ਪਹਿਲਾਂ ਦੀਵਾਲੀ ਵੀ ਕਰਦੇ ਰਹੇ ਹਾਂ ਆਪਾਂ ਨੇ ਕਈ ਪ੍ਰੋਗਰਾਮ ਕੀਤੇ ਆ ਤੇ ਉਹ ਪ੍ਰੋਗਰਾਮ ਹੋਰ ਦੁਬਾਰਾ ਵੀ ਹੋਣਗੇ ਮਾਤਾ ਰਾਣੀ ਸਾਡੇ ਤੇ ਕਿਰਪਾ ਬਣਾਈ ਰੱਖੇ ਤੇ ਰੱਬ ਵੱਲੋਂ ਕਿਰਪਾ ਹੈਗੀ ਵੀ ਹੈ ਰੱਬ ਵੱਲੋਂ ਕੰਮ ਕਾਰ ਦੀ ਬਹੁਤ ਮਿਹਰ ਹੈ ਅਸੀਂ ਨਾ ਅਸੀਂ ਜਿਹੜਾ ਦਿੱਤਾ ਹੈ ਉਹਨੂੰ ਲੋਕ ਤਾਂ ਛਪਾਉਂਦੇ ਫਿਰਦੇ ਆ ਕਿ ਨਹੀਂ ਕਹੀਏ ਅਸੀਂ ਕਹਿੰਦੇ ਠੀਕ ਹੈ ਸਾਡਾ ਦਾਣਾ ਪਾਣੀ ਬਹੁਤ ਵਧੀਆ ਚੱਲਦਾ ਪਿਆ
1: ਬਿਲਕੁਲ ਜੀ ਨਹੀਂ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਇਹ ਚੱਲ ਰਿਹਾ ਤੇ ਸਿੰਗਰਾਂ ਦੀ ਗੱਲਬਾਤ ਚੱਲ ਰਹੀ ਸੀ ਮੈਨੂੰ ਲੱਗਦਾ ਵੀ ਆਪਣੇ ਅੱਗੇ ਨੂੰ ਥੋੜਾ ਜਿਹਾ ਵਧੀਆ
0: ਵਧੀਆ ਜੀ ਬਿਲਕੁਲ
1: ਬੀਨਾ ਜੀ ਕੁਛ ਕਮਰੇ ਦੀ ਗੱਲ ਕਰ ਰਹੇ ਸੀ ਰੈਡੀਸਨ ਦੀ ਬੁਕਿੰਗ ਮੈਂ ਹੀ ਕਰਤਾ ਹੂੰ ਮੇਰੇ ਸੇ ਬਾਤ ਕਰ ਸਕਤੇ ਹੋ
2: ਜੀ
1: ਰੈਡੀਸਨ ਜੀ ਜੀ ਹਮਾਰੇ ਦੋਸਤ ਹੈ ਵਹਾਂ ਪੇ ਜਿਸਕੋ ਚਾਹੀਏ ਹੋਤੇ ਕਮਰੇ ਤੋ ਅੱਛਾ ਰੇਟ ਅਰੇਂਜ ਕਰ ਦੇਤੇ ਹੈ ਦੈਟਸ ਵਾਈ ਜੀ
2: ਐਂਡ ਵੀ ਨੀਡ ਦੈਟ ਹੋਟਲ ਵੀ ਲਾਈਕ ਦੈਟ ਹੋਟਲ
1: ਹਾਂ ਬਿਲਕੁਲ ਜੀ ਉਹ ਆਪਣੀ ਕਮਿਊਨਿਟੀ ਕਾ ਹੋਟਲ ਹੈ ਔਰ ਬੜਾ ਅੱਛਾ ਹੋਟਲ ਹੈ ਹਮ ਸਭ ਜਾਣਤੇ ਹੈ ਔਰ ਸਿੰਗਰੋਂ ਕੋ ਅੱਛਾ ਹੋਟਲ ਰੈਡੀਸਨ ਕਿਉਂਕਿ ਇੱਕ ਬ੍ਰਾਂਡ ਹੈ ਜੋ ਇੰਡੀਆ ਮੇ ਜਾਂ ਉਧਰ ਤੋਂ ਬੜਾ ਮਾਨਾ ਜਾਤਾ ਵੀ ਅੱਛੇ ਜਗ੍ਹਾ ਔਰ ਯਹਾਂ ਪੇ ਵੀ ਅੱਛਾ ਹੋਟਲ ਹੈ ਤੋ ਦੈਟਸ ਵਾਈ ਲੋਕ ਜੋ ਹੈ ਵਹਾਂ ਪੇ ਆਤੇ ਹੈ ਔਰ ਅਭੀ ਮੁਝੇ ਲਗਤਾ ਆਨੇ ਵਾਲੇ ਟਾਈਮ ਮੇ ਸੋਨੂ ਨਿਗਮ ਸਾਹਿਬ ਵੀ ਆ ਰਹੇ ਹੈ ਤੋ ਐਸੇ ਪਹਿਲੇ ਸ਼ਾਨ ਜੀ ਵੀ ਆਏ ਥੇ ਔਰ ਬਾਕੀ ਜੋ ਵੀ ਸਿੰਗਰ ਆਤੇ ਹੈ ਮੋਸਟਲੀ ਵਹੀ ਪੇ ਠਹਿਰਤੇ ਹੈ ਆਕੇ ਤੋ ਦੈਟਸ ਵਾਈ ਸਾਰੇ ਸਿੰਗਰਸ ਕੇ ਲਈ ਅੱਛੇ ਹੋਟਲ ਮਾਨਾ
2: ਜਾਂਦਾ ਹੈ ਵੀ ਐਕਚੁਅਲੀ ਸ਼ੁਡਨਟ ਸੇ ਦੈਟ ਬਿਕਾਜ਼ ਦੇਰ ਵਿਲ ਬੀ ਲੋਟਸ ਆਫ ਕਰਾਊਡ ਦੇਰ
1: ਬਿਲਕੁਲ ਉਹ ਹੀ ਹੈ ਬਟ ਨਹੀਂ ਉਹ ਪ੍ਰਾਈਵੇਸੀ ਉਹ ਰੱਖਤੇ ਹੈ ਧਿਆਨ ਤੋ ਦੇ ਨੋ ਕਿ ਵੀ ਕੈਸੇ ਡਿਊਟੀ ਕਰਨੀ ਹੈ ਤੋ ਹਮ ਕਿਆ ਕਰਤੇ ਹੈ ਪ੍ਰੋਗਰਾਮ ਕੋ ਆਗੇ ਬੜਾਤੇ ਹੈ ਔਰ ਬੀਨਾ ਜੀ ਆਪਕਾ ਸਵਾਗਤ ਹੈ ਔਰ ਆਪ ਜਗਰਾਤੇ ਮੈਂ ਆਪ ਵੀ ਕਾਫੀ ਅੱਛਾ ਰੋਲ ਪਲੇ ਕਰੀ ਹੈ ਤੋ ਥੋੜਾ ਸਾ ਹਮੇ ਵੀ ਆਪਕੇ ਜਗਰਾਤੇ ਕੇ ਬਾਰੇ ਮੈਂ ਬਤਾਏਂਗੇ
2: ਥੈਂਕ ਯੂ ਜੀ ਆਪ ਆਪ ਕੋ ਵੀ ਜ਼ਰੂਰ ਆਨਾ ਹੈ
1: ਜੀ ਜੀ ਮੈਂ ਆਉਂਗਾ
2: ਹਮ ਆਪਕੋ 16 ਇਅਰਸ ਸੇ ਜਾਣਤੇ ਹੈ ਆਈ ਵਾਸ ਐਕਚੁਅਲੀ ਯੋਰ ਫਰਸਟ ਕਸਟਮਰ
1: ਬਿਲਕੁਲ ਬਿਲਕੁਲ ਜਾਣਤੇ ਹੈ ਮੈਂ ਤੋ ਇਸੇ ਲਈ ਕਹਤਾ ਹੂੰ ਵੀ ਆਪ ਹਮਾਰੇ ਸਬਸੇ ਪੁਰਾਨੇ ਕਸਟਮਰ ਮੇ ਸੇ
2: ਜੀ ਸੋ ਯੇ ਜਾਗਰਨ ਜੋ ਹਮ ਕਰਨੇ ਜਾ ਰਹੇ ਡ੍ਰੌਪ ਜੀ ਐਂਡ ਰਵਿੰਦਰ ਜੀ ਵੋ ਜੂਨ 13th ਸੈਟਰਡੇ ਨਾਈਟ ਹੈ ਔਰ ਉਨਕਾ ਜੋ ਲੋਕੇਸ਼ਨ ਹੈ ਵੋ ਦੇਰਾ ਬੈਂਕਵਟ ਹਾਲ ਪੇ ਹੈ ਇਟਸ ਰਾਈਟ ਨੀਅਰ ਰਿਓ ਬੈਂਕਵਟ ਹਾਲ ਐਂਡ ਇਟਸ ਆਲਸੋ ਨੀਅਰ ਵਾਈਟ ਹੋਰਨ ਸਟੇਸ਼ਨ ਸੋ ਇਫ ਯੂ ਆਰ ਟੇਕਿੰਗ ਐਲਆਰਟੀ
1: ਰਿਓ ਕੀ ਕਰ ਰਹੇ ਹੋ
0: ਵੋ ਕਹਿੰਗੇ ਹਮ ਲੋਕ ਜਾਗਰਨ ਕੀ ਐਡਵਰਟਾਈਜ਼ਿੰਗ ਕਰ ਰਹੇ ਲੋਕੋ ਕੋ ਬਤਾਨੇ ਕੇ ਲੀਏ ਕਿ ਵੀ ਇਹ ਪਤਾ ਲੱਗ ਜੇ ਨਾ ਬੰਦਿਆਂ ਨੂੰ ਕਿ ਨੇੜੇ ਆ ਤੇ
1: ਹਮਾਰੇ ਸਟੂਡੀਓ ਪੇ ਬਿਲਕੁਲ ਪਾਸ ਮੇ
0: ਹੈ ਇੱਦਾਂ ਕਹਿ ਸਕਦੇ
1: ਹਾਂ ਰਿਓ ਬੈਂਕਵਟ ਖਬ ਮੈਂ ਵੈਸੇ
0: ਹਾਂ ਰਜੇਸ਼ ਜੀ ਦੇ ਸਟੂਡੀਓ ਦੇ ਕੋਲ ਹੀ ਹੈ ਜ਼ਿਆਦਾ ਦੂਰ ਨਹੀਂ ਹੈ ਇੱਥੇ ਵੀ ਆ ਜਾਣ ਤਾਂ ਰਜੇਸ਼ ਜੀ ਥੋੜੀ ਰਾਈਡ ਦੇ ਸਕਦੇ ਆ ਥੋੜੇ ਲੋਕਾਂ ਨੂੰ
1: ਆਰਾਮ ਕਰਨ ਕੇ ਲਈ
2: ਸੇਵਾ ਫਰੋਮ ਰਾਜੇਸ਼ ਜੀ
1: ਤੋ ਇਹ ਬੜਾ ਪਾਸ ਪਾਸ ਹੈ ਜੀ ਇਹ ਹਮਾਰੇ ਜੋ ਹੈ ਡੇਰਾ ਬੈਂਕਵਟ ਹਾਲ ਹੈ ਜਬ ਆਪ ਆਤੇ ਹੈ 37 ਨਹੀਂ 35 ਐਵਨਿਊ ਪੇ 35 ਪੇ ਤੋ ਲੈਫਟ ਲੈਣਾ ਟਿਮ ਹੋਰਟਨ ਕੇ ਬਿਲਕੁਲ ਬਾਅਦ
0: ਸਿੱਧਾ ਟਿਮ ਹੋਰਟਨ ਕੇ ਨੈਕਸਟ ਦੀ ਵਾਲੀ ਤੋਂ ਤੁਸੀਂ ਲੈਫਟ ਕਰ ਸਕਦੇ ਹੋ ਤੇ ਲੈਫਟ ਕਰਦੇ ਤੁਸੀਂ ਸਿੱਧਾ ਹੀ ਉੱਥੇ ਜਾ ਪਹੁੰਚੋਗੇ
1: ਇਹ ਸਾਰੇ ਜਾਣਦੇ ਆ ਆਪਾਂ ਵੈਸੇ ਤੇ ਗੂਗਲ ਕਰਨਾ ਸਭ ਤੋਂ
0: ਬਿਲਕੁਲ ਖੂਬ ਪਾਰਕਿੰਗ ਹੈ ਜੀ ਦਬ ਕੇ ਆਪਣੇ ਕੋਲ ਜਗ੍ਹਾ ਬਹੁਤ ਖੁੱਲੀ ਹੈ ਤੁਸੀਂ ਪਰ ਆਪ ਵੀ ਆਣਾ ਪਰਿਵਾਰ ਨੂੰ ਵੀ ਲੈ ਕੇ ਆਣਾ ਫਰੈਂਡਸ ਲੋਕਾਂ ਨੂੰ ਜਿਹਨੂੰ ਵੀ ਦੱਸ ਸਕਦੇ ਹੋ ਦੱਸੋ ਕਿਉਂਕਿ ਆਪਣੇ ਕੋਲ ਇਹਦੇ ਵਿੱਚ ਆਲਮੋਸਟ 15,000 ਸਕੇਅਰ ਫੁੱਟ ਦੀ ਜਗ੍ਹਾ ਜਿਹੜੀ ਜਾਗਰਣ ਲਈ ਹੈ ਤੇ ਆਪਣੇ ਕੋਲ 5,000 ਸਕੇਅਰ ਫੁੱਟ ਤੱਕ ਆਪਣੇ ਫੂਡ ਦੀ ਜਗ੍ਹਾ ਹੈ ਸੋ 20,000 ਸਪੇਸ ਹੈ ਤੇ ਇਸ ਵਾਰ ਬਜਟ ਸਾਡਾ ਵੀ ਬਹੁਤ ਵੱਡਾ ਹੈ ਤੇ ਖਰਚਾ ਵੀ ਬਹੁਤ ਜ਼ਿਆਦਾ ਹੈ ਤੇ ਬਸ ਸਾਰਿਆਂ ਦਾ ਸਹਿਯੋਗ ਦੀ ਲੋੜ ਹੈ ਕਿ ਤੁਸੀਂ ਜਿੰਨਾ ਸਹਿਯੋਗ ਕਰ ਸਕਦੇ ਹੋ ਦਿਓ ਆਓ ਔਰ ਨਾਲ ਲਓ ਤਨ ਮਨ ਧਨ ਸਾਰਿਆਂ ਨਾਲ ਤੁਸੀਂ ਆਪਣੀ ਸੇਵਾ ਕਰੋ ਤੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤਾਂ ਜੋ ਉਹਨਾਂ ਨੂੰ ਆਪਾਂ ਆਪਣੇ ਕਲਚਰ ਦੇ ਨਾਲ ਜੋੜੀਏ ਜਿੰਨਾ ਅਸੀਂ ਦੱਸ

0: ਸਕਦੇ ਹੋ ਦੱਸੀਏ ਔਰ ਜੋ ਸਾਡੀ ਸਾਡੀ ਕਿੱਦਾਂ ਪੂਜਾ ਕੀਤੀ ਜਾਂਦੀ ਹੈ ਕਿੱਦਾਂ ਗੁਣਗਾਨ ਕੀਤਾ ਜਾਂਦਾ ਹੈ ਉਹ ਦੱਸੀਏ ਅਸੀਂ ਕਿ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਔਰ ਚੰਗੇ ਪਾਸੇ ਪਾਈਏ ਬੱਚੇ ਬਹੁਤ ਇੱਥੇ ਡਿਪਰੈਸ਼ਨ ਚ ਨੇ ਸਟ੍ਰੈਸ ਚ ਨੇ ਲੋਕ ਉਹਨਾਂ ਨੂੰ ਥੋੜਾ ਬਹੁਤਾ ਰਿਲੀਫ ਮਿਲੇ ਲੋਕਾਂ ਨਾਲ ਗੱਲਾਂ ਕਰਨ ਅਸੀਂ ਤਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਪਬਲਿਕ ਇੱਕ ਦੂਜੇ ਨੂੰ ਮਿਲੇ ਆਪਣੇ ਅੰਦਰ ਦੀਆਂ ਗੱਲਾਂ ਇੱਕ ਦੂਜੇ ਨਾਲ ਸ਼ੇਅਰ ਕਰੇ ਤੇ ਉਹਨਾਂ ਨੂੰ ਟਾਈਮ ਮਿਲੇ ਇੱਕ ਦੂਜੇ ਨਾਲ ਗੱਲਾਂ ਕਰਨ ਦਾ
1: ਬਿਲਕੁਲ ਜੀ ਬਹੁਤ ਪੁਰਾਣਾ ਤੇ ਮਸ਼ਹੂਰ ਤੇ ਓਰਿਜਨਲ ਜਗਰਾਤੇ ਦੀ
0: ਟੀਮ ਜੀ 12 ਜੀ 14 ਸਾਲ ਹੋ ਗਏ ਆਪਾਂ ਨੂੰ ਇਹ ਪ੍ਰੋਗਰਾਮ ਕਰਦੇ ਆ ਇਹ 2 ਸਾਲ ਨਹੀਂ ਹੋਇਆ ਕਿਉਂਕਿ ਕੋਵਿਡ ਸੀ ਉਹਦੇ ਵਿੱਚ 2 ਸਾਲ ਦੇ ਵਿੱਚ ਆਪਾਂ ਇੰਨੇ ਲੋਕਾਂ ਨੂੰ ਇਕੱਠੇ ਕਰ ਨਹੀਂ ਸੀ ਸਕਦੇ ਤੇ ਉਹ ਕੰਟੀਨਿਊ ਹੋ ਰਿਹਾ ਤੇ ਇਸ ਵਾਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੂਨ 13 ਸੈਚਰਡੇ ਹੈ ਤੇ ਅਨੁਰਾਧਾ ਪੌੜਵਾਲ ਜੀ ਦੀ ਬੇਟੀ ਕਵਿਤਾ ਪੌੜਵਾਲ ਜਿਹੜੇ ਆ ਰਹੇ ਨੇ ਹਾਂਜੀ ਉਹ ਜੋ ਵੀ ਉਹਨਾਂ ਦੇ ਮਦਰ ਦੀ ਸਾਰਾ ਮਟੀਰੀਅਲ ਹੈ ਉਹ ਸਾਰਾ ਸਿੰਗ ਕਰਦੇ ਨੇ ਉਹਦੇ ਨਾਲ ਉਹਨਾਂ ਦੀ ਆਪਣੇ ਸਿੰਗ ਕਾਫੀ ਜ਼ਿਆਦਾ ਭੇਟਾਂ ਉਹਨਾਂ ਦੀਆਂ ਹੁਣ ਇਸ ਵੇਲੇ ਹੈਗੀਆਂ ਉਹਨਾਂ ਦੇ ਨਾਲ ਵਨੀਤ ਸਿੰਘ ਜਿਹੜਾ ਕਿ ਬਹੁਤ ਵੱਡਾ ਨਾਮ ਹੈ ਇੰਡੀਅਨ ਜਿਹੜੀ ਇੰਡਸਟਰੀ ਦੇ ਵਿੱਚ ਇੰਡੀਅਨ ਆਈਡਲ ਦੇ ਫੇਮ ਰਹੇ ਨੇ ਰਿਐਲਿਟੀ ਸ਼ੋਅ ਚ ਕਾਫੀ ਦੇ ਵਿੱਚ ਰਹੇ ਨੇ ਔਰ ਪਲੇਬੈਕ ਸਿੰਗਿੰਗ ਕੀਤੀ ਹੈ ਕਾਫੀ ਜ਼ਿਆਦਾ ਮਤਲਬ ਮੂਵੀਜ਼ ਦੇ ਨਾਮ ਜੇ ਲਈਏ ਉਹਦਾ ਵੀ ਨਾਮ ਲਿਖਦੇ ਬੋਲਦੇ ਬੋਲਦੇ ਸਾਨੂੰ ਕਈ ਟਾਈਮ ਲੱਗ ਜਾਏਗਾ ਤੇ ਟਾਈਮ ਆਪਣੇ ਕੋਲ ਓਨਾ ਕਿਹਾ ਕਿ ਆਪਾਂ ਜਾਗਰਣ ਦੀ ਵੀ ਸਾਰੀ ਇਨਫੋਰਮੇਸ਼ਨ ਦੇਣੀ ਆ ਤੇ ਸੇਵਾ ਦੀ ਇਨਫੋਰਮੇਸ਼ਨ ਦੇਣੀ ਹੈ ਤੇ ਅਸੀਂ ਤਾਂ ਇਹ ਕਰਵਾਂਗੇ ਕਿ ਤੁਸੀਂ ਆ ਸਾਰੇ ਜਾਣੇ ਆਓ ਜਿੰਨਾ ਵਲੰਟੀਅਰ ਕਰ ਸਕਦੇ ਹੋ ਕਰੋ ਬੱਚਿਆਂ ਨੂੰ ਕਰਵਾਓ ਔਰ ਜਿੰਨੀ ਡੋਨੇਸ਼ਨ ਕਰ ਸਕਦੇ ਹੋ ਕੋਸ਼ਿਸ਼ ਕਰੋ ਕਿਉਂਕਿ ਇਹ ਬਜਟ ਸਾਡਾ ਆਲਮੋਸਟ 75,000 ਤੱਕ ਪਹੁੰਚ ਗਿਆ ਹਾਂਜੀ ਜੀ ਇਹਦੇ ਵਿੱਚ ਖਾਣਾ ਪਾਣਾ ਬਹੁਤ ਹੈ ਜੀ ਸਾਊਂਡ ਬਹੁਤ ਹੈ ਵੱਡਾ ਕਿਉਂਕਿ ਹੁਣ ਵੱਡੀ ਜਗ੍ਹਾ ਹੈ ਸਾਊਂਡ ਲੱਗ ਰਿਹਾ ਸਟੇਜ ਬਹੁਤ ਵੱਡਾ ਅਸੀਂ ਐਸੀ ਬਹੁਤ ਵੱਡੀ ਸਕਰੀਨ ਲਾ ਰਹੇ ਹਾਂ ਪਿੱਛੇ ਮਤਲਬ ਕਾਫੀ ਕੁਛ ਮਟੀਰੀਅਲ ਹੈ ਜਿਹੜਾ ਕਿ ਤੁਹਾਨੂੰ ਉੱਥੇ ਆ ਕੇ ਨਵਾਂ ਮਿਲੇਗਾ ਤੇ ਵਲੰਟੀਅਰਸ ਦਾ ਪਹਿਲਾਂ ਐਪਰੀਸ਼ੀਏਟ ਕਿ ਉਹਨਾਂ ਨੇ ਬਹੁਤ ਟਾਈਮ ਸਾਨੂੰ ਸਾਡੇ ਆਲਮੋਸਟ 82 ਵਲੰਟੀਅਰਸ ਸਾਡੇ ਫੂਡ ਦੇ ਵਿੱਚ ਨੇ ਤੇ ਬਾਕੀ ਤੁਹਾਨੂੰ ਸਾਡੇ ਨਾਲ ਦੀਪਿਕਾ ਜੀ ਵੀ ਨਹੀਂ ਹੈ ਇਹਨਾਂ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਇਹਨਾਂ
1: ਤੋ ਆਪ ਪਹਿਲੀ ਵਾਰ ਆਏ ਹੈ ਹਮਾਰੇ ਸਟੂਡੀਓ ਮੇ ਯੇ ਤੋ ਅਭੀ ਬੋਲ ਹੀ ਰਹੇ ਹੈ ਵੀ ਇਤਨੇ ਸਾਲੋਂ ਸੇ ਆਤੇ ਹੈ ਬਟ ਥੋੜਾ ਸਾ ਮੈਂ ਆਪਣੇ ਬਾਰੇ ਮੇ ਬਤਾਇਆ ਹੂੰ ਔਰ ਕਿਆ ਵਲੰਟੀਅਰ ਕਰ ਰਹੇ ਹੈ ਥੋੜਾ ਸਾ ਜੋ ਵੀ ਆਪਕੋ ਅੱਛਾ ਲਗੇ ਮਾਈਕ ਕੇ ਥੋੜਾ ਸਾ ਯੇ ਰੇਡੀਓ ਵਾਲੇ ਮਾਈਕ ਕੇ ਵੀ ਪਾਸ ਆਣਾ ਜੀ
2: ਤੋ ਸਭੀ ਹਮ ਲੋਗ ਕਾ ਇੱਕ ਐਕਚੁਅਲੀ ਵਲੰਟੀਅਰ ਕਾ ਗਰੁੱਪ ਹੈ ਔਰ ਜੋ ਜਿਸ ਕੈਪੈਸਿਟੀ ਮੇ ਜਿਤਨਾ ਵਲੰਟੀਅਰ ਕਰ ਸਕਤਾ ਹੈ ਵੈਸੇ ਵਲੰਟੀਅਰ ਕਰ ਰਹਾ ਹੈ ਕਿਉਂਕਿ ਆਫ ਕੋਰਸ ਕਾਮ ਤੋ ਬਹੁਤ ਜ਼ਿਆਦਾ ਹੈ ਚਾਹੇ ਆਪ ਪੋਸਟਰ ਲਗਾਨੇ ਕਾ ਕਰ ਲੀਜੀਏ ਚਾਹੇ ਹਾਲ ਪ੍ਰਪੇਰੇਸ਼ਨ ਕਾ ਕਰ ਲੀਜੀਏ ਚਾਹੇ ਉਧਰ ਮੇ ਡੈਕੋਰੇਸ਼ਨ ਕਾ ਕਰ ਲੀਜੀਏ ਖਾਣੇ ਕਾ ਇੰਤਜ਼ਾਮ ਕਰ ਲੀਜੀਏ ਸਿੰਗਰਸ ਕੇ ਰਹਿਣੇ ਕੇ ਲੀਏ ਅਰੇਂਜਮੈਂਟ ਸਿੰਗਰਸ ਕੋ ਲਾਣੇ ਲੈ ਜਾਣੇ ਕਾ ਅਰੇਂਜਮੈਂਟ ਸੋ ਕਾਮ ਤੋ ਬਹੁਤ ਹੀ ਹੈ ਪਰ ਸਭ ਲੋਕ ਆਪਣਾ ਬਾਂਟ ਕੇ ਜਿਤਨਾ ਜਿਸਸੇ ਹੋ ਪਾ ਰਿਹਾ ਹੈ ਵੈਸੇ ਹਮ ਲੋਕ ਕਰ ਰਹੇ ਹੈ ਤੋ ਔਰ ਉਸ ਦਿਨ ਵੀ ਜਿਸ ਦਿਨ ਇਹ ਪ੍ਰੋਗਰਾਮ ਹੈ ਉਸ ਦਿਨ ਵੀ ਹਮਾਰੇ ਕੋ ਬਹੁਤ ਵਾਲੰਟੀਅਰਸ ਕੀ ਜ਼ਰੂਰਤ ਰਹੇਗੀ ਤੋ ਅਗਰ ਕੋਈ ਵਾਲੰਟੀਅਰ ਕਰਨਾ ਚਾਹਤਾ ਹੈ ਤੋ ਯੂ ਆਰ ਮੋਰ ਦੈਨ ਵੈਲਕਮ ਬਿਕੋਜ਼ ਹਾਲ ਮੇ ਬੀ ਮੈਨੇਜਮੈਂਟ ਕੇ ਲੀਏ ਬਾਹਰ ਥੋੜਾ ਕਿਊ ਮੈਨੇਜਮੈਂਟ ਕੇ ਲੀਏ ਖਾਣੇ ਮੇ ਸਰਵਿੰਗ ਕੇ ਲੀਏ ਇਨ ਸਭ ਚੀਜ਼ੋ ਕੇ ਲੀਏ ਵੀ ਹਮੇ ਵਾਲੰਟੀਅਰਸ ਕੀ ਜ਼ਰੂਰਤ ਰਹੇਗੀ
1: ਵੈਰੀ ਗੁੱਡ ਸੋ ਆਪ ਵਾਲੰਟੀਅਰ ਕੋਆਰਡੀਨੇਟਰ ਕੀ ਰੋਲ ਨਿਭਾ ਰਹੇ ਹੈ
2: ਸਭੀ ਵਾਲੰਟੀਅਰ ਕੋਆਰਡੀਨੇਟਰ ਹੈ ਯਹਾਂ ਪੇ
1: ਬੱਚਾ ਬਟ ਪੋਸਟਰ ਲਗਾਨੇ ਕਾ ਕਾਮ ਕਦੀ ਕਰੇ ਨਾ ਆਪ ਇਹਨਾਂ ਨੇ ਕਹਾ ਪੋਸਟਰ ਲਗਾਨਾ
3: ਐਵਰੀਬਾਡੀ ਇਜ਼ ਐਟ ਦ ਸੇਮ ਲੈਵਲ ਇਵਨ ਹਿਮ
1: ਹਮ
0: ਲੋਕ ਇੱਕ ਟੀਮ ਹੈ ਹਮ ਲੋਕ ਮਿਲ ਕੇ ਕਾਮ ਕਰਤੇ ਹੈ ਯੇ ਸਭ ਕਾ ਸਹਿਯੋਗ ਹੈ ਤਭੀ ਹਮੇ ਐਨਰਜੀ ਰਹਿਤੀ ਹੈ ਤੋ ਟੀਮ ਬਹੁਤ ਅੱਛਾ ਕਾਮ ਕਰ ਰਹੀ ਹੈ ਯੇ ਸਭੀ ਲੋਕ ਬਹੁਤ ਬੜੀਆ ਮੈਂ ਐਪਰੀਸ਼ੀਏਟ ਕਰਤਾ ਹੂੰ ਕਿ ਮਾਤਾ ਰਾਣੀ ਨੇ ਕਿਸੀ ਨਾ ਕਿਸੀ ਢੰਗ ਸੇ ਸਭ ਕੋ ਇੱਕ ਦੂਸਰੇ ਸੇ ਕਨੈਕਟ ਕਰ ਰੱਖਾ ਹੈ ਵਰਨਾ ਹਮ ਲੋਕ ਯੇ ਬਹੁਤ ਬੜਾ ਕਾਮ ਹੈ ਅਭੀ ਮੈਂ ਕਿਉਂਕਿ ਦੇਖੋ ਐਸੇ ਇਵੈਂਟਸ ਕਰ ਰਹੇ ਆਪ ਵਿਸਾਖੀ ਕਾ ਕਾਮ ਕਰਤੇ ਹੋ ਮੁਝੇ ਮਾਲੂਮ ਹੈ ਆਪਨੇ ਕਿਤਨੇ ਕਿਤਨੇ ਨਾਨ ਪ੍ਰੋਫਿਟ ਮੇ ਕਾਮ ਕਰ ਰੱਖਾ ਹੈ ਜੋ ਟਿਕਟ ਕੇ ਬਿਨਾ ਵਾਲਾ ਪ੍ਰੋਗਰਾਮ ਹੋਤਾ ਹੈ ਨਾ ਦੈਟਸ ਅ ਵੈਰੀ ਡਿਫੀਕਲਟ ਕਾਮ ਵੋ ਇਤਨਾ ਮੁਸ਼ਕਿਲ ਹੈ ਕਿ ਜਿਸ ਮੇ ਆਪਕੋ ਪਹਿਲੇ ਤੋਂ ਆਡੀਅੰਸ ਹੀ ਨਹੀਂ ਮਾਲੂਮ ਕਿਤਨੇ ਲੋਕ ਆਏਗੇ ਔਰ ਕਿਤਨੇ ਨਹੀਂ ਆਏਗੇ ਫਿਰ ਉਸਕੇ ਬਾਅਦ ਮੇ ਅਭੀ ਹਮੇ ਖਾਣਾ ਪ੍ਰਪੇਅਰਡ ਰੈਡੀ ਕਰਕੇ ਰੱਖਣਾ ਅਭੀ ਔਰ ਯੇ ਵੀ ਧਿਆਨ ਰੱਖਣਾ ਕਿ ਉਹ ਫੂਡ ਵੇਸਟ ਨਾ ਹੋ
1: ਬਿਲਕੁਲ
0: ਕਿਉਂਕਿ ਫੂਡ ਯਹਾਂ ਪੇ ਇਸ ਬਾਰ ਹਮ ਲੋਕ ਬਹੁਤ ਫੂਡ ਕਾ ਇੰਤਜ਼ਾਮ ਹੈ ਫੂਡ ਕੇ ਸਾਥ ਮੇ ਡਰਾਈ ਫਰੂਟ ਕਾ ਇੰਤਜ਼ਾਮ ਹੈ ਫਰੂਟ ਕਾ ਇੰਤਜ਼ਾਮ ਹੈ ਆਪਕੋ ਡਿਜ਼ਰਟ ਕਾ ਇੰਤਜ਼ਾਮ ਹੈ ਮਤਲਬ ਪਾਣੀ ਕਾ ਇੰਤਜ਼ਾਮ ਹੈ ਆਪ ਹਰ ਚੀਜ਼ ਮੇ ਲੋਕ ਇਨਵੋਲਵ ਹੋ ਰਹੇ ਬਸ ਹਮ ਸਭ ਕਾ ਥੈਂਕ ਯੂ ਵੀ ਕਰਤੇ ਹੈ ਜਿਨ ਜਿਨ ਲੋਕੋ ਨੇ ਕੀਆ ਹੈ ਔਰ ਉਨਕੋ ਮਾਤਾ ਰਾਣੀ ਬਹੁਤ ਭਾਗ ਲਗਾਏ ਕਿ ਵੀ ਉਨਕੋ ਜੋ ਜੋ ਸੋਚ ਕੇ ਉਹਨਾਂ ਨੇ ਕੀਆ ਹੈ ਉਨਕੋ ਵੋ ਸਭ ਕੁਛ ਮਿਲੇ
1: बिल्कुल।

0: भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी मंडे ट्यूसडे थर्सडे एंड फ्राइडे 7 to 8 PM संडे 1 to 5 PM
1: Asia Pacific Immigration Consulting Limited. Student visa, visitor visa, super visa, LMIE applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillo ate Inderjot Kaur Tillo ikko chhat hai immigration ate insurance diyan sewawan pradan karde hain. Sanu sampark karn layi 403-225-1111 Maninder Singh Tillo Asia Pacific Immigration Consulting Limited.
2: Regulated Canadian Immigration Consultant.
1: 403-225-1111.
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: Sabrang Radio 94.7 FM, main Rajesh te mere naal ਬਿਲਕੁਲ ਸਾਈਡ ਤੇ ਬੈਠੇ ਨੇ ਰਕੇਸ਼ ਜੀ ਤੇ ਰਕੇਸ਼ ਜੀ ਤੋਂ ਅੱਗੇ ਨੇ ਬੀਨਾ ਜੀ ਤੋਂ ਅੱਗੇ ਨੇ
4: ਦੀਪਿਕਾ
3: ਜੀ ਸੋਰੀ ਮੈਂ ਪਹਿਲੀ ਵਾਰ ਜਬ ਆਤੇ ਨਾ ਮੈਂ ਭੁੱਲ ਜਾਤਾ ਹੂੰ ਨਾਮ ਕਈ ਵਾਰ ਜਲਦੀ ਹੋ ਜਾਤਾ ਤੋ ਜੀ ਤੇ ਜਾਣ ਤੋਂ ਪਹਿਲਾਂ ਥੋੜਾ ਜਿਹਾ ਸਮਾਂ ਬਚਿਆ ਕੁਇਕਲੀ ਆਪਾਂ ਅਪਡੇਟ ਇੱਕ ਵਾਰੀ ਫਿਰ ਤੋਂ ਦੇ ਦੀ
4: ਜੀ ਜੀ ਆਪਾਂ ਸਾਰਾ ਪਹਿਲਾਂ ਤਾਂ ਇੱਕ ਦੱਸਣਾ ਚਾਹੁੰਦੇ ਕਿ ਤੁਸੀਂ ਸਾਰਿਆਂ ਨੇ ਕੋਸ਼ਿਸ਼ ਕਰਨਾ ਜੀ ਪੂਜਾ ਤੇ ਜ਼ਰੂਰ ਪਹੁੰਚੋ ਪੂਜਾ ਸਾਡੀ 6:30 ਵਜੇ ਦਾ ਟਾਈਮ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਭੰਡਾਰਾ 7:30 ਵਜੇ ਸ਼ੁਰੂ ਹੋ ਜਾਏਗਾ ਤੇ ਜੋਤੀ ਪ੍ਰਚੰਡ 8:30 ਹੈ ਤੇ ਜੋਤੀ ਪ੍ਰਚੰਡ ਦਾ ਟਾਈਮ ਬਿਲਕੁਲ ਐਕੂਰੇਟੀ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਪੰਡਿਤ ਜੀ ਵਿਨੋਦ ਸੋਡੀਆਲ ਜੀ ਕਰਨਗੇ ਪੂਜਾ ਤੇ ਨਾਲ ਦਿਨੇਸ਼ ਪੰਡਿਤ ਜੀ ਫੋਰ ਹਿੰਦੂ ਸੋਸਾਇਟੀ ਉਹ ਸਾਰਾ ਪ੍ਰੋਗਰਾਮ ਨੂੰ ਧਿਆਨ ਰੱਖਣਗੇ ਤੇ ਥੋੜਾ ਜਿਹਾ ਬਸ ਇਹੀ ਰਿਕੁਐਸਟ ਹੈ ਪਬਲਿਕ ਬਹੁਤ ਜ਼ਿਆਦਾ ਹੋਣੀ ਹੈ ਕੋਸ਼ਿਸ਼ ਕਰੋ ਕਿ ਆਪਣੇ ਸ਼ੂਜ਼ ਪਲੀਜ਼ ਆਪਣੀ ਗੱਡੀ 'ਚ ਉਤਾਰ ਕੇ ਆਓ ਜੇ ਆ ਸਕਦੇ ਹਾਂ ਕਿਉਂਕਿ ਅਸੀਂ ਸ਼ੂਜ਼ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਪਾਰਕਿੰਗ ਬਹੁਤ ਹੈ 500 ਸਟਾਲਸ ਹੈਗਾ ਸਾਡੇ ਕੋਲ ਸੋ ਤੁਸੀਂ ਉਹਦੇ ਵਿੱਚ ਅੰਦਰ ਰੱਖਾਂਗੇ ਤਾਂ ਸਾਡਾ ਥੋੜਾ ਜਿਹਾ ਅੱਧਾ ਕੰਮ ਘੱਟ ਜਾਂਦਾ ਤੇ ਉਹਦੇ ਨਾਲ ਸਾਰਿਆਂ ਨੂੰ ਈਜ਼ੀ ਹੋ ਜਾਏਗਾ ਬਾਕੀ ਐਂ ਆ ਤੁਸੀਂ ਰਾਤ ਤੱਕ ਰਹਿਣਾ ਹੈ ਪਰਿਵਾਰ ਨਾਲ ਪੂਰਾ ਆਪਾਂ ਮਾਹੌਲ ਬਣਾ ਕੇ ਰੱਖਣਾ ਖੁਸ਼ੀਆਂ ਦਾ ਮਾਹੌਲ ਰਹੇਗਾ ਤੇ ਤੁਹਾਨੂੰ ਲੱਗੇਗੀ ਇੰਡੀਆ ਦੀ ਫੀਲਿੰਗ ਅਸੀਂ ਤੁਹਾਨੂੰ ਇੰਡੀਆ ਯਾਦ ਕਰਾ ਦਾਂਗੇ ਥੋੜੀ ਦੇਰ ਲਈ ਉਸ ਰਾਤ ਤੱਕ ਤਾਂ ਯਾਦ ਕਰਾ ਦਾਂਗੇ ਬਾਕੀ ਸਵੇਰ ਨੂੰ ਜਦੋਂ ਤੁਸੀਂ ਸੌਂਗੇ ਫਿਰ ਤੁਸੀਂ ਵਾਪਸ ਕੈਨੇਡਾ ਆ ਜਾਓਗੇ ਤੇ ਸੋ ਇਹੀ ਕਹਿ ਸਕਦੇ ਹਾਂ ਬਾਕੀ ਬਹੁਤ ਕੁਛ ਹੈ ਜੀ ਰਾਜੇਸ਼ ਜੀ ਦਾ ਬਹੁਤ ਸਾਥ ਹੈ ਹਰ ਤਰ੍ਹਾਂ ਇਹ ਸਾਡੇ ਨਾਲ ਸਾਥ ਦਿੰਦੇ ਨੇ ਤੇ ਤੁਸੀਂ ਵੀ ਪਰਿਵਾਰ ਨਾਲ ਆਣਾ ਤੇ ਤੁਹਾਡੀ ਤੋਂ ਹਮੇਸ਼ਾ ਤੁਸੀਂ ਆਉਂਦੇ ਵੀ ਹੋ ਸਾਨੂੰ ਲੋੜ ਵੀ ਹੈ ਤੁਹਾਡੀ ਤੇ ਬਾਕੀ ਸੇਵਾ ਦੀ ਮੰਗ ਦੇ ਮੰਗ ਕਰਦੇ ਪਏ ਆ ਜੀ ਤੁਸੀਂ ਤਨ ਮਨ ਧਨ ਨਾਲ ਸੇਵਾ ਕਰੋ ਤੇ ਜੇ ਤੁਸੀਂ ਜੋ ਕੁਛ ਕਰ ਸਕਦੇ ਹੋ ਇਹਦੇ ਵਿੱਚ ਕੋਸ਼ਿਸ਼ ਕਰੋ ਆਪਣਾ ਯੋਗਦਾਨ ਪਾਓ ਤੁਹਾਨੂੰ ਆਲਰੇਡੀ ਤੁਹਾਨੂੰ ਈਮੇਲ ਟ੍ਰਾਂਸਫਰ ਬੋਲ ਦਿੱਤਾ ਗਿਆ ਜੀ ਜੇ ਤੁਸੀਂ ਨਹੀਂ ਲੋੜ ਹੈ ਤੁਸੀਂ ਪੋਸਟਰ ਤੇ ਉੱਤੇ ਦੇਖ ਸਕਦੇ ਹੋ ਫੋਨ ਨੰਬਰ ਹੈਗਾ ਜੀ ਆਪਣਾ 403-827-2499 ਤੁਸੀਂ ਇੱਥੇ ਫੋਨ ਕਰ ਸਕਦੇ ਹੋਰ ਕੋਈ ਕਿਸੇ ਤਰ੍ਹਾਂ ਦੀ ਇਹ ਫ੍ਰੀ ਐਂਟਰੀ ਹੈ ਜੀ ਫ੍ਰੀ ਫੂਡ ਹੈ ਕੋਈ ਕੋਸਟ ਨਹੀਂ ਕਿਸੇ ਤਰ੍ਹਾਂ ਦੀ ਵੀ ਔਰ ਸਾਰੇ ਕੋਈ ਵੀ ਧਰਮ ਕੋਈ ਵੀ ਬੰਦਾ ਕੋਈ ਕੰਟਰੀ ਸਭ ਨੂੰ ਇਨਵਾਈਟ ਹੈ ਜੀ ਖੁੱਲੇ ਤੌਰ ਤੇ ਇਹ ਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ
3: ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ 8 ਵਜ ਚੁੱਕੇ ਨੇ ਤੇ 8 ਤੋਂ ਵੀ ਉੱਪਰ ਚਲਾ ਗਿਆ ਟਾਈਮ ਸੋ ਥੈਂਕ ਯੂ ਵੈਰੀ ਮਚ ਆਪ ਲੋਕਾਂ ਆਣੇ ਕੇ ਲਈ
4: ਥੈਂਕ ਯੂ ਤੁਹਾਡਾ ਜੀ
3: ਬੜੀ ਬੜੀ ਮਿਹਰਬਾਨੀ ਤੁਸੀਂ ਜਗਰਾਤਾ ਤੁਹਾਡਾ ਕਾਮਯਾਬ ਹੋਵੇ
4: ਜੈ ਮਾਤਾ ਦੀ
3: ਫਿਰ ਜੈ ਮਾਤਾ ਦੀ ਤੇ ਫਿਰ ਇਸ ਤੋਂ ਬਾਅਦ ਜੀ ਜੈ ਮਾਤਾ ਜੀ ਥੈਂਕ ਯੂ ਗੁੱਡ ਨਾਈਟ ਐਂਡ ਸ਼ਬਾ ਕੈਟ
4: ਥੈਂਕ ਯੂ ਥੈਂਕ ਯੂ
5: ਦ ਟਾਈਮ ਇਜ਼ 8 ਪੀਐਮ You are listening to Fairchild Radio CHKF FM 94.7, a multicultural radio station in Calgary.

0: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈੱਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈੱਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
1: ਓਹੋ ਅੱਜ ਫੇਰ ਨੀ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
6: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
5: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ

0: दो क्योंकि तुहाडे अपने शहर विच आ गया है सेहत दा असली पहरेदार ओएसिस स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन चाहे गल होवे बच्चियां दी या फिर बुजुर्गां दी इत्थे सारेयां लई सुविधावां मौजूद हन अपॉइंटमेंट नहीं बनी कोई चक्कर ही नहीं सिद्धे चले आओ इत्थे वॉक इन विच खुला स्वागत है नवे पेशेंट्स दा वी निग्गा वेलकम फैमिली केयर तो लेके मेडिकल चेकअप अते क्रोनिक बीमारियां दे आज तक सब कुछ इक्को छत हेठ असी हफ्ते दे 6 दिन खुले हां ते ओ भी देर शाम तक ता देर किस गल दी आज ही डायल करो 5876174696 587-617-4696 ओएसिस स्माइल मेडिकल तुहाडी सेहत साडी जिम्मेवारी 5876174696
1: ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੇ ਮੈਂ ਹਾਂ ਜੀ ਤੁਹਾਡਾ ਹੋਸਟ ਸਵਲੀਨ ਕੌਰ ਜਸੜ ਅੱਜ 4 ਜੂਨ ਹੈ ਦਿਨ ਵੀਰਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 9 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਸਿਆਣੇ ਕਹਿੰਦੇ ਨੇ ਕਿ ਕਦੇ ਵੀ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕਿਸੇ ਨੂੰ ਕੁਛ ਨਹੀਂ ਮਿਲਦਾ ਤੇ ਜਦੋਂ ਵਕਤ ਆਉਂਦਾ ਤੇ ਆਪਣੇ ਹਿੱਸੇ ਦਾ ਜ਼ਰੂਰ ਮਿਲਦਾ ਕਿਸੇ ਨੂੰ ਥੋੜੀ ਜਲਦੀ ਮਿਲਦਾ ਤੇ ਕਿਸੇ ਨੂੰ ਲੇਟ ਮਿਲਦਾ ਇਸੇ ਤਰ੍ਹਾਂ ਇਨਸਾਨਾਂ ਵਾਂਗ ਮਿਊਜ਼ਿਕ ਦੀ ਵੀ ਆਪਣੀ ਕਿਸਮਤ ਹੈ ਗੀਤਾਂ ਦੀ ਵੀ ਆਪਣੀ ਕਿਸਮਤ ਹੈ ਅੱਜ ਕੁਛ ਅਜਿਹੇ ਗੀਤਾਂ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਕਿਸਮਤ ਲੇਟ ਚਮਕੀ ਪਰ ਚਮਕੀ ਬਹੁਤ ਜ਼ਿਆਦਾ ਜਦੋਂ ਉਹ ਗੀਤ ਬਣੇ ਤਾਂ ਉਹ ਨਿਗਲੈਕਟ ਕੀਤੇ ਗਏ ਉਹਨਾਂ ਨੂੰ ਨੁਕਰੇ ਜਿਹੇ ਲਾ ਕੇ ਰੱਖਿਆ ਗਿਆ ਵੀ ਚਲੋ ਇਹਦੀ ਕਿਹੜੀ ਗੱਲ ਹੈ ਪਰ ਜਦੋਂ ਉਹ ਵੱਜੇ ਜਦੋਂ ਉਹ ਚੱਲੇ ਤਾਂ ਉਹ ਇੰਨੇ ਚੱਲੇ ਕਿ ਅੱਜ ਤੱਕ ਸਾਡੇ ਦਿਲੋ ਦਿਮਾਗ ਦੇ ਵਿੱਚ ਉਹ ਚੱਲ ਰਹੇ ਨੇ ਔਰ ਕੁਛ ਗੀਤ ਅਜਿਹੇ ਨੇ ਜਿਹੜੇ ਉਸ ਵੇਲੇ ਨਹੀਂ ਚੱਲੇ ਪਰ ਸਮਾਂ ਆਉਣ ਦੇ ਨਾਲ ਨਾਲ ਹੌਲੀ ਹੌਲੀ ਸਮਾਂ ਬੀਤਿਆ ਕੁਛ ਮਹੀਨਿਆਂ ਬਾਅਦ ਉਹ ਚੱਲੇ ਤੇ ਇੰਨੇ ਚੱਲੇ ਕਿ ਗਾਉਣ ਵਾਲਿਆਂ ਦੀ ਕਿਸਮਤ ਹੀ ਚੱਲ ਨਿਕਲੀ ਫਿਰ ਉਹਨਾਂ ਦੀ ਬਦਲ ਗਈ ਕਿਸਮਤ ਸੋ ਅੱਜ ਇਦਾਂ ਦੀਆਂ ਕੁਛ ਦਿਲਚਸਪ ਗੱਲਾਂ ਬਾਤਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਰਿਹਾ ਉਹਨਾਂ ਦੀ ਗੱਲ ਕਰ ਲਈਏ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੇਕਰ ਤੁਸੀਂ ਟਰੱਕਾਂ ਦੀ ਇੰਸ਼ੋਰੈਂਸ ਬੈਸਟ ਰੇਟ 'ਤੇ ਲੈਣਾ ਚਾਹੁੰਦੇ ਹੋ ਤਾਂ ਮਾਨਸ ਪਹੁਜਾ ਨੂੰ ਕਾਲ ਕਰ ਸਕਦੇ ਹੋ 5878312108 'ਤੇ YYC ਹੋਮ ਕੇਅਰ ਤੋਂ ਵੀਰਪਾਲ ਕੌਰ ਟੱਟ ਹੋਰਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਵੀ ਸਰਵਿਸਿਜ਼ ਚੰਗੀਆਂ ਸਰਵਿਸਿਜ਼ ਲੱਭ ਰਹੇ ਹੋ ਤਾਂ ਤੁਸੀਂ ਵੀਰਪਾਲ ਕੌਰ ਢੱਟ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦਾ ਕੰਮ ਕਰਦੀ ਹੈ ਅਤੇ ਬਿੱਲ ਸਿੱਧਾ ਸਰਕਾਰ ਨੂੰ ਕਰਦੀ ਹੈ ਇਹਨਾਂ ਦਾ ਫੋਨ ਨੰਬਰ 8527600983 ਹੈ ਜੀ ਓਏਸਿਸ ਸਮਾਈਲ ਮੈਡੀਕਲ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੇਕਰ ਤੁਸੀਂ ਅਪੁਆਇੰਟਮੈਂਟ ਵਾਲੇ ਝੰਝਟ 'ਚ ਨਹੀਂ ਪੈਣਾ ਚਾਹੁੰਦੇ ਵਾਕ ਇਨ ਚਾਹੁੰਦੇ ਹੋ ਕਿ ਤੁਹਾਡਾ ਕੰਮ ਹੋ ਜਾਵੇ ਐਕਸਪਰਟਸ ਡਾਕਟਰ ਦੇ ਨਾਲ ਡੀਲ ਕਰਨਾ ਚਾਹੁੰਦੇ ਹੋ ਤੇ ਸਨਰਿਜ ਦੇ ਵਿੱਚ ਓਏਸਿਸ ਸਮਾਈਲ ਮੈਡੀਕਲ ਜਾ ਸਕਦੇ ਹੋ ਨਿਊ ਪੇਸ਼ੈਂਟਸ ਨੂੰ ਵੀ ਉਹ ਐਕਸੈਪਟ ਕਰ ਰਹੇ ਨੇ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ ਤੇ ਅਗਲਾ ਸੁਨੇਹਾ ਪਿਕਸਲ ਫੋਟੋ ਸਟੂਡੀਓ ਵਾਲਿਆਂ ਦਾ ਹੈ ਜਿਹੜੇ ਕਿ ਸਵਾਨਾ ਬਾਜ਼ਾਰ ਦੇ ਵਿੱਚ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨਾਲੋਂ ਵਧੀਆ ਕੁਆਲਿਟੀ ਤੇ ਘੱਟ ਰੇਟਾਂ ਤੇ ਪਾਸਪੋਰਟ ਸਾਈਜ਼ ਫੋਟੋ ਕੋਈ ਨਹੀਂ ਦਿੰਦਾ $7 ਲੈਂਦੇ ਨੇ ਜੀ ਪਾਸਪੋਰਟ ਸਾਈਜ਼ ਫੋਟੋ ਜੇਕਰ ਤੁਸੀਂ ਬਣਾਉਣੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਫੈਮਿਲੀ ਸ਼ੂਟ ਕਰਾਉਣਾ ਬੱਚਿਆਂ ਦੀਆਂ ਫੋਟੋ ਖਿਚਾਉਣੀਆਂ ਪੋਰਟਰੇਟਸ ਬਣਾਉਣੇ ਆ ਕੋਈ ਤੁਹਾਡੇ ਘਰ ਫੰਕਸ਼ਨ ਹੈ ਤੁਸੀਂ ਵੀਡੀਓਗ੍ਰਾਫੀ ਕਰਾਉਣੀ ਹੈ ਤਾਂ ਤੁਸੀਂ ਸਵਾਨਾ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ ਜਾਂ ਫਿਰ ਕਾਲ ਕਰ ਲਓ ਪਿਕਸਲ ਫੋਟੋ ਸਟੂਡੀਓ ਫੋਨ ਨੰਬਰ 403-947-0060 ਹੈ ਜੀ

ਇਹ ਜਿਹੜਾ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਹੰਸ ਰਾਜ ਦਾ ਇਹਦੇ ਪਿੱਛੇ ਬੜੀ ਦਿਲਚਸਪ ਕਹਾਣੀ ਹੈ 1999 ਦੇ ਵਿੱਚ 1999 ਦੇ ਵਿੱਚ ਹੰਸ ਰਾਜ ਹੰਸ ਦੀ ਇੱਕ ਐਲਬਮ ਚੋਰਨੀ ਆਈ ਸੀ ਤੇ ਉਦੋਂ ਸਾਰਾ ਜਿਹੜਾ ਜ਼ੋਰ ਹੈ ਉਹ ਇਸ ਗੱਲ ਤੇ ਦਿੱਤਾ ਗਿਆ ਸੀ ਕਿ ਜਿਹੜਾ ਟਾਈਟਲ ਸੌਂਗ ਹੈ ਚੋਰਨੀ ਉਹ ਚੱਲਣਾ ਚਾਹੀਦਾ ਉਸਨੂੰ ਹੀ ਪ੍ਰਮੋਟ ਕੀਤਾ ਗਿਆ ਉੱਤੇ ਸਾਰਾ ਜ਼ੋਰ ਲਾਇਆ ਗਿਆ ਤੇ ਉਦੋਂ ਉਹ ਕੈਸਟਾਂ ਹੁੰਦੀਆਂ ਸੀ ਜਿਹਦੇ ਵਿੱਚ ਏ ਸਾਈਡ ਤੇ ਬੀ ਸਾਈਡ ਹੁੰਦੀ ਸੀ ਕੁਛ ਗਾਣੇ ਏ ਸਾਈਡ 'ਚ ਪਾ ਦਿੱਤੇ ਜਾਂਦੇ ਸੀ ਕੁਛ ਫਿਰ ਕੈਸਟ ਕੱਢ ਕੇ ਬਦਲ ਕੇ ਲਾਈ ਦੀ ਸੀ ਤੇ ਬੀ ਵਾਲੇ ਗਾਣੇ ਚੱਲਦੇ ਸੀ ਸੋ ਜਿਹੜੇ ਗੀਤ ਵਾਕਿਆ ਲੱਗਦਾ ਹੁੰਦਾ ਸੀ ਕਿ ਚੱਲਣੇ ਆ ਤੇ ਉਹ ਏ ਸਾਈਡ ਤੇ ਰੱਖੇ ਜਾਂਦੇ ਸੀ ਜਿਹੜੇ ਥੋੜੇ ਜਿਹੇ ਅਨਇੰਪੋਰਟੈਂਟ ਲੱਗਦੇ ਹੁੰਦੇ ਸੀ ਉਹਨੂੰ ਬੀ ਸਾਈਡ ਰੱਖਿਆ ਜਾਂਦਾ ਸੀ ਤੇ ਜਿਹੜਾ ਗੀਤ ਤੁਸੀਂ ਹੁਣੇ ਸੁਣਿਆ ਦਿਲ ਚੋਰੀ ਸਾਡਾ ਹੋ ਗਿਆ ਇਸਨੂੰ ਬੀ ਸਾਈਡ ਤੇ ਰੱਖਿਆ ਗਿਆ ਸੀ ਔਰ ਇੰਨਾ ਹੀ ਨਹੀਂ ਕੈਸਟ ਦੀ ਬੀ ਸਾਈਡ ਦਾ ਲਾਸਟ ਸੌਂਗ ਸੀ ਇੱਦਾਂ ਲੱਗਿਆ ਉਹਨਾਂ ਨੂੰ ਕਿ ਇਹ ਗੀਤ ਜਿਹੜਾ ਇਹ ਨਹੀਂ ਚੱਲਣਾ ਸੋ ਮਿਊਜ਼ਿਕ ਕੰਪਨੀ ਨੂੰ ਲੱਗਿਆ ਕਿ ਇਹ ਇੱਕ ਵਾਧੂ ਜਿਹਾ ਗੀਤ ਹੈ ਇਹਨੂੰ ਅਖੀਰ ਜਿਹੇ ਤੇ ਰੱਖ ਦਿਓ ਪਰ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਹ ਗੀਤ ਇੱਕ ਦਿਨ ਇੰਨਾ ਚੱਲ ਜਾਊਗਾ ਕਿ 1999 ਤੋਂ ਲੈ ਕੇ ਅਸੀਂ 2026 ਦੇ ਵਿੱਚ ਬੈਠੇ ਹਾਂ ਤੇ ਅੱਜ ਵੀ ਜਦੋਂ ਅਸੀਂ ਇਹ ਗੀਤ ਸੁਣਦੇ ਹਾਂ ਤੇ ਸਾਨੂੰ ਲੱਗਦਾ ਹੀ ਨਹੀਂ ਕਿ ਅਸੀਂ

0: ਪੁਰਾਣਾ ਗੀਤ ਸੁਣ ਰਹੇ ਆ ਅੱਜ ਵੀ ਵਿਆਹਾਂ ਸ਼ਾਦੀਆਂ ਤੇ ਜਦੋਂ ਡੀਜੇ ਚੱਲਦਾ ਤੇ ਜਦੋਂ ਇਹ ਗੀਤ ਚੱਲਦਾ ਤੇ ਸਾਡੇ ਹੱਥ ਪੈਰ ਜਿਹੜੇ ਨੇ ਉਹ ਆਪਣੇ ਆਪ ਹੀ ਨੱਚਣ ਲੱਗ ਜਾਂਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਗੀਤ ਨੇ ਜਿਨ੍ਹਾਂ ਨੂੰ ਜਦੋਂ ਬਣਾਇਆ ਗਿਆ ਜਦੋਂ ਰਿਕਾਰਡ ਕੀਤਾ ਗਿਆ ਜਦੋਂ ਟੇਪਾਂ ਦੇ ਵਿੱਚ ਪਾਇਆ ਗਿਆ ਜਦੋਂ ਉਹਨਾਂ ਨੂੰ ਕੈਟੇਗੋਰੀਕਲੀ ਰੱਖਿਆ ਗਿਆ ਤੇ ਐਵੇਂ ਪਤਾ ਹੀ ਸੋਚਿਆ ਨਹੀਂ ਸੀ ਕਿ ਚੱਲ ਜਾਣਗੇ ਪਰ ਉਹ ਸੁਪਰ ਡੁਪਰ ਹਿੱਟ ਸਾਬਤ ਹੋਏ ਪ੍ਰੋਗਰਾਮ ਦੇ ਵਿੱਚ ਅੱਗੇ ਜਾ ਕੇ ਹੋਰ ਇੱਦਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਰ ਸੁਨੇਹਾ ਪੰਜਾਬ ਇੰਸ਼ੋਰੈਂਸ ਵਾਲਿਆਂ ਦਾ ਵੀ ਦੱਸ ਦਈਏ ਕਿ ਜੇਕਰ ਤੁਸੀਂ ਇੰਸ਼ੋਰੈਂਸ ਕਿਸੇ ਕਿਸਮ ਦੀ ਕਰਾਉਣੀ ਚਾਹੁੰਦੇ ਹੋ ਜਾਂ ਇੰਸ਼ੋਰੈਂਸ ਬਾਬਤ ਕਿਸੇ ਕਿਸਮ ਦੀ ਕੋਈ ਸਰਵਿਸ ਲੈਣਾ ਚਾਹੁੰਦੇ ਹੋ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜਿਹੜੇ ਕਿ ਕੈਲਗਰੀ ਦੇ ਵਿੱਚ ਬਹੁਤ ਲੰਬੇ ਸਾਲਾਂ ਤੋਂ ਇੰਸ਼ੋਰੈਂਸ ਦਾ ਕੰਮ ਕਰ ਰਹੇ ਨੇ ਉਹਨਾਂ ਦਾ ਸੁਨੇਹਾ ਹੈ ਕਿ ਸਾਡੇ ਕੋਲ ਆਓ ਤੇ ਬੜੇ ਵਾਜਬ ਰੇਟਾਂ ਤੇ ਉਹ ਵੀ ਤੁਹਾਨੂੰ ਇੰਸ਼ੋਰੈਂਸ ਪਲੈਨ ਜਿਹੜੇ ਨੇ ਉਹ ਦੇਣਗੇ ਉਹਨਾਂ ਦਾ ਨੰਬਰ 403-404-3500 ਹੈ ਜੀ ਮਦਰ ਇੰਡੀਆ ਰੈਸਟੋਰੈਂਟ ਜਿਹੜਾ ਨੌਰਥ ਈਸਟ ਦੇ ਵਿੱਚ ਹੈ ਏਅਰਪੋਰਟ ਵਾਲੇ ਪਾਸੇ ਹੈ ਤੇ 24 ਘੰਟੇ ਤੇ 7 ਦਿਨ ਖੁੱਲ੍ਹਾ ਰਹਿੰਦਾ ਇਹ ਸੋਚਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਕਿ ਕੁਛ ਖਾਣ ਦਾ ਮਨ ਕਰ ਰਿਹਾ ਤੇ ਗੂਗਲ ਤੇ ਚੈੱਕ ਕਰੋਗੇ ਕਿਤੇ ਰੈਸਟੋਰੈਂਟ ਬੰਦ ਤਾਂ ਨਹੀਂ ਹੋ ਗਿਆ ਸੋ 403-464-6666 ਤੇ ਕਾਲ ਕਰਕੇ ਐਨੀ ਟਾਈਮ ਤੁਸੀਂ ਫੂਡ ਜਿਹੜਾ ਉਹ ਆਰਡਰ ਕਰ ਸਕਦੇ ਹੋ ਮਰਸੀਡੀਜ਼ ਬੈਂਸ ਕੰਟਰੀ ਹਿਲਸ ਜਿਹੜੀ ਕਿ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਗੌਰਵ ਸ਼ਰਮਾ ਨਾਲ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਮਰਸੀਡੀਜ਼ ਦੀ ਕੋਈ ਗੱਡੀ ਲੈਣੀ ਹੈ ਗੌਰਵ ਸ਼ਰਮਾ ਦਾ ਨੰਬਰ 403-903-6657 ਹੈ ਜੀ
1: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
1: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
2: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
2: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
2: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222
3: style.

ਤੁਸੀਂ ਹੁਣੇ ਸੁਣ ਕੇ ਹਟੇ ਹੋ ਗਿੱਪੀ ਗਰੇਵਾਲ ਦਾ ਗੀਤ ਫੁਲਕਾਰੀ ਜਿਹੜਾ 2004 ਦੇ ਵਿੱਚ ਬਣਿਆ ਕਰਜ਼ਾ ਲੈ ਕੇ ਬਣਾਇਆ ਗਿਆ ਤੇ ਫਲੋਪ ਸਾਬਤ ਹੋਇਆ ਗਿੱਪੀ ਗਰੇਵਾਲ ਉਦੋਂ ਵਿਦੇਸ਼ ਦੀ ਧਰਤੀ ਤੇ ਇੱਦਾਂ ਹੀ ਕੰਮ ਕਾਰ ਕਰਦੇ ਸਨ ਕਹਿ ਲਓ ਵੀ ਦਿਹਾੜੀਆਂ ਲਾਉਂਦੇ ਸਨ ਤੇ ਬੜੀ ਮੁਸ਼ਕਲ ਕਹਿੰਦੇ ਪੈਸੇ ਜੋੜ ਕੇ ਤੇ ਇਹ ਗੀਤ ਉਹਨਾਂ ਨੇ ਬਣਾਇਆ ਸੀ ਜਿਹੜਾ ਕਿ ਫਲੋਪ ਸਾਬਤ ਹੋਇਆ ਪਰ ਅਚਾਨਕ 6 ਮਹੀਨਿਆਂ ਬਾਅਦ ਉਹ ਕਹਿੰਦੇ ਮੈਂ ਨੋਟ ਕੀਤਾ ਹੈ ਕਿ ਗੱਡੀਆਂ ਦੇ ਵਿੱਚ ਟਰੱਕਾਂ ਦੇ ਵਿੱਚ ਤੇ ਡੀਜੇ ਪਾਰਟੀਜ਼ ਦੇ ਵਿੱਚ ਇਹ ਗੀਤ ਬਹੁਤ ਜ਼ਿਆਦਾ ਚੱਲ ਰਿਹਾ ਸੀ ਸੋ 6 ਮਹੀਨਿਆਂ ਬਾਅਦ ਗਿੱਪੀ ਗਰੇਵਾਲ ਦਾ ਇਹ ਗੀਤ ਐਸਾ ਚੱਲਿਆ ਕਿ ਜਿਵੇਂ ਫੁਲਕਾਰੀ ਚਮਕਦੀ ਹੈ ਉਸ ਤਰੀਕੇ ਦੇ ਨਾਲ ਗਿੱਪੀ ਗਰੇਵਾਲ ਦੀ ਜ਼ਿੰਦਗੀ ਅੱਜ ਤੱਕ ਚਮਕ ਰਹੀ ਹੈ ਇਸ ਗੀਤ ਨੇ ਗਿੱਪੀ ਗਰੇਵਾਲ ਨੂੰ ਬਹੁਤ ਵੱਡਾ ਸਟਾਰ ਬਣਾਇਆ ਤੇ ਐਸੇ ਉਹਨਾਂ ਦੇ ਪੈਰ ਲੱਗੇ ਕਿ ਅੱਜ ਗਿੱਪੀ ਕਿੱਥੇ ਨੇ ਸਾਡੇ ਤੁਹਾਡੇ ਕਿਸੇ ਤੋਂ ਵੀ ਇਹ ਚੀਜ਼ ਜਿਹੜੀ ਹੈ ਉਹ ਲੁਕੀ ਨਹੀਂ ਹੈ ਕਿਸੇ ਵੇਲੇ ਕੁਛ ਚੀਜ਼ਾਂ ਕੁਛ ਸਮਾਂ ਪਾ ਕੇ ਚੱਲਦੀਆਂ ਨੇ ਤੇ ਕਿਸੇ ਵੇਲੇ ਅਚਾਨਕ ਬਣਾਈ ਹੋਈ ਚੀਜ਼ ਬਹੁਤ ਚੱਲ ਜਾਂਦੀ ਹੈ ਕਿਸੇ ਵੇਲੇ ਬਹੁਤ ਜ਼ੋਰ ਲਗਾ ਕੇ ਬਣਾਈ ਹੋਈ ਚੀਜ਼ ਵੀ ਨਹੀਂ ਚੱਲਦੀ ਇਸੇ ਤਰ੍ਹਾਂ ਸ਼ੈਰੀ ਮਾਨ ਨੇ ਇੱਕ ਬੜਾ ਸਧਾਰਨ ਜਿਹਾ ਗੀਤ ਬਿਨਾਂ ਵੀਡੀਓ ਤੋਂ 2010 ਦੇ ਵਿੱਚ ਯੂਟਿਊਬ ਤੇ ਪਾ ਦਿੱਤਾ ਸੀ ਯਾਰਨ ਮੁੱਲੇ ਜਿਹਦੇ ਵਿੱਚ ਬੈਕ ਟੂ ਬੈਕ ਸਿੰਪਲ ਗੱਲਾਂ ਕੀਤੀਆਂ ਗਈਆਂ ਸੀ ਕਾਲਜ ਯੂਨੀਵਰਸਿਟੀ ਦੇ ਵਿੱਚ ਜਿਵੇਂ ਮੁੰਡੇ ਕੁੜੀਆਂ ਰਹਿੰਦੇ ਨੇ ਉਸ ਤਰੀਕੇ ਦੇ ਨਾਲ ਇੱਕ ਲਾਈਨ ਤੋਂ ਬਾਅਦ ਦੂਜੀ ਲਾਈਨ ਤੋਂ ਬਾਅਦ ਤੀਜੀ ਲਾਈਨ ਤੋਂ ਬਾਅਦ ਸਧਾਰਨ ਜੀਆਂ ਗੱਲਾਂ ਬੋਲੀਆਂ ਗਈਆਂ ਕੋਈ ਵੀਡੀਓ ਨਹੀਂ ਸੀ ਇਸ ਚੀਜ਼ ਦਾ ਇਸ ਗੀਤ ਦਾ ਸੋ ਉਹਨਾਂ ਨੇ ਇੰਟਰਨੈਟ ਤੇ ਪਾ ਦਿੱਤਾ ਸੋ ਸਿਰਫ ਮਾਊਥ ਪਬਲਿਸਿਟੀ ਕਰਕੇ ਇਹ ਗੀਤ ਜਿਹੜਾ ਇਹ ਯਾਦਗਾਰੀ ਬਣ ਗਿਆ ਤੇ ਅੱਜ ਵੀ ਜਦੋਂ ਇਹ ਗੀਤ ਚੱਲਦਾ ਹੈ ਤੇ ਇੱਕ ਜੋਸ਼ ਜਿਹੜਾ ਆ ਉਹ ਹਰੇਕ ਦੇ ਅੰਦਰ ਪੈਦਾ ਹੁੰਦਾ ਤੇ ਹਰੇਕ ਬੰਦਾ ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਟਾਈਮ ਦੇ ਵਿੱਚ ਉਡਾਰੀ ਮਾਰ ਕੇ ਚਲਾ ਜਾਂਦਾ ਹੈ।

0: ਬਜ਼ੁਰਗ ਆਦਿ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਇਸੇ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
1: ओहो आज फेर नहीं लोड मिलया
0: की होया
1: बस पूछना इंश्योरेंस कंफर्मेशन नहीं आई टाइम ते ते हुन फेर एक दिन वेट करनी पैनी है ते बच्चियां नु फेर नहीं मिल होना दो दिन
0: ओहो रह गए ना फेर पीछे मैं सुनया है सोनिक इंश्योरेंस दे मानस पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी जल्दी गाल करके कोई हल लब्बो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 587-832-1208 या रमन वड़ैच 780-753-0001 सोनिक इंश्योरेंस
2: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं ਇਨਾ ਤਿੰਨਾ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੇ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ 9 ਵਜੇ ਤੱਕ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਦੱਸ ਦਈਏ ਕਿ 9 ਵਜੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਹਾਜ਼ਰ ਹੋਣਗੇ ਤੇ ਪੰਜਾਬ ਦੀਆਂ ਕੁਝ ਖਾਸ ਖਬਰਾਂ ਸਾਡੇ ਨਾਲ ਸਾਂਝੀਆਂ ਕਰਨਗੇ 9 ਵਜੇ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਨਾਲ ਪਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਐਂਟਰਟੇਨਮੈਂਟ ਦੀਆਂ ਗੱਲਾਂ ਕਰ ਰਹੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਗੀਤਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਦੀ ਕਿਸਮਤ ਸਮਾਂ ਆਉਣ ਤੇ ਬਦਲ ਗਈ ਜਾਂ ਉਹਨਾਂ ਗੀਤਾਂ ਦੀ ਕਿਸਮਤ ਬਦਲੀ ਜਿਨ੍ਹਾਂ ਨੂੰ ਨਿਗਲੈਕਟ ਕੀਤਾ ਗਿਆ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਗਿਆ ਸੋ ਉਹ ਗੀਤ ਅੱਜ ਕੁਛ ਅਸੀਂ ਲਿਸਟ ਕੀਤੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਅਸੀਂ ਗੱਲ ਹੰਸ ਰਾਜ ਹੰਸ ਹੋਰਾਂ ਦੇ ਗੀਤ ਦਿਲ ਚੋਰੀ ਸਾਡਾ ਹੋ ਗਿਆ ਦੀ ਕੀਤੀ ਹੈ ਗਿੱਪੀ ਗਰੇਵਾਲ ਦੀ ਫੁਲਕਾਰੀ ਗੀਤ ਦੀ ਅਸੀਂ ਗੱਲ ਕੀਤੀ ਹੈ ਅਸੀਂ ਸ਼ੈਰੀ ਮਾਨ ਦੇ ਯਾਰ ਅਣਮੁੱਲੇ ਦੀ ਗੱਲ ਕੀਤੀ ਹੈ ਅਤੇ ਅਗਲੇ ਗੀਤ ਦੀ ਗੱਲ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਸੁਨੇਹਾ ਸਾਂਝਾ ਕਰ ਲਈਏ ਓਇਸਿਸ ਸਮਾਈਲ ਮੈਡੀਕਲ ਦਾ ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਅਪੁਆਇੰਟਮੈਂਟ ਤੋਂ ਵੀ ਪੇਸ਼ੈਂਟਸ ਨੂੰ ਦੇਖਦੇ ਨੇ ਉਹਨਾਂ ਕੋਲ ਐਕਸਪਰਟਸ ਡਾਕਟਰਸ ਦੀ ਟੀਮ ਹੈ ਨਿਊ ਪੇਸ਼ੈਂਟਸ ਨੂੰ ਵੀ ਉਹ ਇਸ ਵੇਲੇ ਐਕਸੈਪਟ ਕਰ ਰਹੇ ਨੇ ਵੈਲਕਮ ਹੈ ਜੀ ਨਿਊ ਪੇਸ਼ੈਂਟਸ ਦਾ ਵੀ ਅਤੇ ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਸੋ ਇਹਨਾਂ ਨੂੰ ਤੁਸੀਂ ਵਿਜ਼ਿਟ ਕਰ ਸਕਦੇ ਹੋ ਇਨ ਪਰਸਨ ਜਾ ਕੇ ਕਦੇ ਵੀ ਤੁਸੀਂ ਸਰਵਿਸਿਜ਼ ਜਿਹੜੀਆਂ ਲੈ ਸਕਦੇ ਹੋ ਫੋਨ ਨੰਬਰ ਇਹਨਾਂ ਦਾ 587-617-4696 ਹੈ ਜੀ ਦੂਸਰਾ ਸੁਨੇਹਾ ਮਾਨਸ ਪਹੁਜਾ ਹੋਰਾਂ ਦਾ ਜਿਹੜੇ ਕਹਿੰਦੇ ਨੇ ਕਿ ਅਲਬਰਟਾ ਦੇ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਉਹਨਾਂ ਨਾਲੋਂ ਵਧੀਆ ਤਾਂ ਨਹੀਂ ਕੋਈ ਦੇ ਸਕਦਾ ਸੋ ਜੇਕਰ ਤੁਸੀਂ ਉਹਨਾਂ ਦੇ ਇਸ ਸੁਨੇਹੇ ਦਾ ਫਾਇਦਾ ਚੁੱਕਣਾ ਇਸ ਦਾਅਵੇ ਦਾ ਫਾਇਦਾ ਚੁੱਕਣਾ ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ 587-832-1208 ਤੇ ਅਗਲੀ ਗੱਲ ਕਰਾਂਗੇ ਜੀ ਆਪਾਂ ਜੈਜ਼ੀ ਬੀ ਦੀ ਜੇ ਮੈਂ ਹੁਣ ਇਹ ਕਹਾਂ ਕਿ ਮੈਂ ਜਸਵਿੰਦਰ ਸਿੰਘ ਬੈਂਸ ਦੇ ਗੀਤ ਦੀ ਗੱਲ ਕਰਨੀ ਹੈ ਨਾਗ ਦੀ ਤਾਂ ਗੱਲ ਜੀ ਨਹੀਂ ਨਾ ਬਣਦੀ ਜਸਵਿੰਦਰ ਸਿੰਘ ਬੈਂਸ ਫੱਬਦਾ ਜਿਹਾ ਨਹੀਂ ਨਾ ਹੈਗਾ ਤੇ ਪਰ ਜੈਜ਼ੀ ਬੀ ਦਾ ਅਸਲੀ ਨਾਂ ਆ ਪਰ ਜੈਜ਼ੀ ਬੀ ਬੜਾ ਰੌਕਿੰਗ ਨਾਮ ਰੱਖਿਆ ਉਹਨਾਂ ਨੇ ਆਪਣਾ ਸੋ ਉਹਨਾਂ ਦੇ ਗੀਤ ਦੀ ਗੱਲ ਕਰਦੇ ਹਾਂ ਜਿਹੜਾ 2007 ਦੇ ਵਿੱਚ ਆਇਆ ਸੀ ਨਾਗ ਐਲਬਮ ਦਾ ਨਾਂ ਸੀ ਰੈਂਬੋ ਹਾਲਾਂਕਿ ਸਾਰਾ ਜ਼ੋਰ ਜਿਹੜਾ ਉਹ ਟਾਈਟਲ ਸੌਂਗ ਨੂੰ ਦਿੱਤਾ ਗਿਆ ਪ੍ਰਮੋਸ਼ਨ 'ਤੇ ਜ਼ੋਰ ਲਗਾਇਆ ਗਿਆ ਇੱਕ ਇਸ ਐਲਬਮ ਦੇ ਵਿੱਚ ਇੱਕ ਗੀਤ ਰੈਂਬੋ ਅਤੇ ਇੱਕ ਸੂਰਮਾ ਇਹਨਾਂ

ਦੋਨਾਂ ਤੇ ਬੜਾ ਜ਼ੋਰ ਲਗਾਇਆ ਗਿਆ ਕਿ ਇਹੋ ਹੀ ਚੱਲਣ ਵਾਲੇ ਗੀਤ ਨੇ ਪਰ ਇੱਕ ਬੜਾ ਨੁਕਰੇ ਜਿਹਾ ਲਾ ਕੇ ਗੀਤ ਰੱਖਿਆ ਸੀ ਇਸ ਕੈਸਟ ਦੇ ਵਿੱਚ ਐਵੇਂ ਵਾਧੂ ਜਿਹਾ ਸਮਝਿਆ ਸੀ ਵੀ ਇਹ ਸਿੰਪਲ ਜਿਹਾ ਗੀਤ ਹੈ ਖੌਰੇ ਚੱਲਣਾ ਕਿ ਖੌਰੇ ਨਹੀਂ ਚੱਲਣਾ ਵਾਧੂ ਘੱਟ ਜਿਹਾ ਸਮਝਿਆ ਸੀ ਉਹ ਸੀ ਨਾਗ ਖੈਰ ਨਾਗ ਉਦੋਂ ਤਾਂ ਨਹੀਂ ਚੱਲਿਆ ਜਦੋਂ 2007 ਦੇ ਵਿੱਚ ਐਲਬਮ ਆਈ ਹੈ ਪਰ 6 ਮਹੀਨਿਆਂ ਦੇ ਵਿੱਚ ਨਾਗ ਨੇ ਫਿਰ ਫਨ ਖਿਲਾਰੇ ਤੇ ਨਾਗ ਐਸਾ ਚੱਲਿਆ ਕਿ ਫਿਰ ਨਾਗ 2 ਵੀ ਬਣਾਉਣਾ ਪਿਆ ਜੈਜ਼ੀ ਬੀ ਨੂੰ ਅੱਜ ਵੀ ਤੁਸੀਂ ਕਿਤੇ ਵਿਆਹਾਂ ਸ਼ਾਦੀਆਂ ਤੇ ਦੇਖੋ ਤੇ ਜਿੰਨੀ ਦੇਰ ਨਾਗ ਸਾਂਭ ਲੈ ਜੁਲਫਾਂ ਦੇ ਗੀਤ ਨਹੀਂ ਚੱਲਦਾ ਤੇ ਸਾਨੂੰ ਇੱਦਾਂ ਲੱਗਦਾ ਵੀ ਵਿਆਹ ਦੇ ਵਿੱਚ ਕੁਛ ਰਹਿ ਗਿਆ ਸੋ ਇਹ ਜਿਹੜਾ ਨਾਗ ਹੈ ਇਹ ਵੀ 6 ਮਹੀਨਿਆਂ ਬਾਅਦ ਇਹਦੀ ਫੁੰਕਾਰ ਜਿਹੜੀ ਸਾਨੂੰ ਸੁਣੀ ਸੀ 6 ਮਹੀਨਿਆਂ ਬਾਅਦ ਚੱਲਿਆ ਸੀ ਇਸ ਨਾਗ ਦੀ ਕਿਸਮਤ ਵੀ 6 ਮਹੀਨਿਆਂ ਬਾਅਦ ਚਮਕੀ ਸੀ ਇਹ ਗੀਤ ਵੀ ਤੁਹਾਨੂੰ ਮੈਂ ਜ਼ਰੂਰ ਸੁਣਾਵਾਂਗੀ ਪਰ ਸੋਚਣੇ ਵਾਲੀ ਗੱਲ ਇਹ ਹੈ ਕਿ ਭਾਵੇਂ ਉਹ ਗੀਤ ਹੋਵੇ ਤੇ ਭਾਵੇਂ ਇਨਸਾਨ ਹੋਵੇ ਹੌਸਲਾ ਨਹੀਂ ਹਾਰਨਾ ਚਾਹੀਦਾ ਇਹ ਕਿਸਮਤ ਤੁਹਾਨੂੰ ਕਦੇ ਵੀ ਠੁੰਮਣਾ ਦੇ ਸਕਦੀ ਹੈ ਕਦੇ ਵੀ ਤੁਹਾਡਾ ਚੰਗਾ ਵਕਤ ਆ ਸਕਦਾ ਜਦੋਂ ਅਸੀਂ ਕਿਸੇ ਵੀ ਪ੍ਰੋਜੈਕਟ ਤੇ ਬਹੁਤ ਮਿਹਨਤ ਕਰਦੇ ਹਾਂ ਤੇ ਉਹ ਨਹੀਂ ਚੱਲਦਾ ਤੇ ਜ਼ਾਹਿਰ ਹੈ ਸਾਡਾ ਹੌਸਲਾ ਟੁੱਟ ਜਾਂਦਾ ਅਸੀਂ ਬੜੀ ਢਹਿੰਦੀ ਕਲਾ ਦੇ ਵਿੱਚ ਚਲੇ ਜਾਂਦੇ ਹਾਂ ਪਰ ਇਹਨਾਂ ਤੋਂ ਅੱਜ ਇਹ ਸਿੱਖਣ ਦੀ ਲੋੜ ਹੈ ਕਿ ਉਸ ਵੇਲੇ ਭਾਵੇਂ ਸਾਨੂੰ ਲੱਗੇ ਕਿ ਅਸੀਂ ਸਕਸੈਸਫੁਲ ਨਹੀਂ ਹੋਏ ਪਰ ਕੁਝ ਸਮਾਂ ਪਾ ਕੇ ਉਹੀ ਪੁਰਾਣੀ ਮਿਹਨਤ ਜਿਹੜੀ ਹੈ ਉਹ ਸਾਨੂੰ ਸਫਲਤਾ ਦੀਆਂ ਬੁਲੰਦੀਆਂ ਤੇ ਪਹੁੰਚਾ ਸਕਦੀ ਹੈ ਸੋ ਬਿਗ ਲੈਸਨ ਹੈ ਇਹ ਸੁਣਦੇ ਹਾਂ ਜੀ ਗੀਤ ਨਾਗ

0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਹਾਂ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
3: ਵਾਸੀਓ, ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 587-617-4696 587-617-4696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587-617-4696।
4: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਰੇਡੀਓ ਸੁਰਸੰਗਮ 94.7 FM ਦੇ ਨਾਲ ਤੁਸੀਂ ਜੁੜੇ ਹੋਏ ਆ ਜੀ। ਮੈਂ ਹਾਂ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਤੇ ਅੱਜ ਅਸੀਂ ਕੁਛ ਅਜਿਹੇ ਗੀਤਾਂ ਦੀ ਗੱਲ ਕੀਤੀ ਹੈ ਜਿਹੜੇ ਸਾਨੂੰ ਇਹ ਸਿੱਖਿਆ ਦੇ ਕੇ ਗਏ ਨੇ ਕਿ ਵਕਤ ਤੋਂ ਪਹਿਲਾਂ ਕਿਸਮਤ ਤੋਂ ਜ਼ਿਆਦਾ ਕਿਸੇ ਨੂੰ ਕੁਛ ਨਹੀਂ ਮਿਲਦਾ ਤੇ ਆਪਣੇ ਆਪਣੇ ਹਿੱਸੇ ਦਾ ਸਮਾਂ ਆਉਣ ਤੇ ਸਾਰਿਆਂ ਨੂੰ ਮਿਲਦਾ। ਕਿਸੇ ਦਾ ਵਕਤ ਪਹਿਲਾਂ ਆਉਂਦਾ ਤੇ ਕਿਸੇ ਦਾ ਥੋੜ੍ਹਾ ਜਿਹਾ ਲੇਟ। ਸੋ ਇੱਥੇ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ। 9 ਵਜੇ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਦੇ ਨਾਲ ਤੇ ਉਹਨਾਂ ਕੋਲੋਂ ਪੰਜਾਬ ਦੀਆਂ ਕੁਝ ਖਾਸ ਖਬਰਾਂ ਤੇ ਜਾਣਕਾਰੀ ਵੀ ਲਵਾਂਗੇ। ਇਸ ਦੇ ਨਾਲ ਹੀ ਮੈਨੂੰ ਦੇ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।

0: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
1: ਕੀ ਹੋਇਆ
0: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
1: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5878732108 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ ਕੈਲਗਰੀ ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 5876174696 587-6176496 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 5876174696
2: The time is 9 p.m.
3: You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ।

0: ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸਟਰ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222

ਰੇਡੀਓ ਸੁਰਸੰਗਮ 94.7 ਐਫਐਮ ਦੇ ਨਾਲ ਤੁਸੀਂ ਜੁੜੇ ਹੋਏ ਆ ਤੇ ਮੈਂ ਹਾਂ ਜੀ ਤੁਹਾਡੀ ਹੋਸਟ ਸਵਲੀਨ ਕੌਰ ਜੱਸੜ ਅੱਜ 4 ਜੂਨ ਦਿਨ ਵੀਰਵਾਰ ਹੈ ਤੇ ਇਸ ਪ੍ਰੋਗਰਾਮ ਦੇ ਵਿੱਚ 10 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਫੋਨ ਲਾਈਨ ਦੇ ਜ਼ਰੀਏ ਹਾਜ਼ਰੀ ਭਰਨਗੇ ਤੇ ਸਾਨੂੰ ਪੰਜਾਬ ਤੇ ਭਾਰਤ ਦੇ ਕੁਝ ਖਾਸ ਮੁੱਦਿਆਂ ਤੇ ਕੁਝ ਖਾਸ ਪਹਿਲੂ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਾਉਣਗੇ ਸੋ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਕੁਝ ਸੁਨੇਹੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹਾਂ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਦਾ ਕਹਿਣਾ ਕਿ ਅਲਬਰਟਾ ਦੇ ਵਿੱਚ ਉਹ ਟਰੱਕਾਂ ਦੀ ਸਭ ਤੋਂ ਸਸਤੀ ਇੰਸ਼ੋਰੈਂਸ ਦਿੰਦੇ ਨੇ ਸਭ ਤੋਂ ਬੈਸਟ ਰੇਟ ਇਹਨਾਂ ਦੇ ਨੇ ਸੋ ਇਹਨਾਂ ਦੇ ਇਸ ਦਾਅਵੇ ਦਾ ਫਾਇਦਾ ਚੁੱਕ ਸਕਦੇ ਹੋ ਤੁਸੀਂ 587-832-1208 ਤੇ ਕਾਲ ਕਰਕੇ ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ ਜਿੱਥੇ ਜਾਣ ਲਈ ਤੁਹਾਨੂੰ ਅਪਾਇੰਟਮੈਂਟ ਦੀ ਲੋੜ ਨਹੀਂ ਹੈ ਹਫ਼ਤੇ ਦੇ 6 ਦਿਨ ਨੇ ਖੁੱਲ੍ਹੇ ਹੁੰਦੇ ਨੇ ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਤੁਹਾਨੂੰ ਆਪਣੀ ਵਾਰੀ ਨਹੀਂ ਉਡੀਕਣੀ ਪੈਣੀ ਤੁਸੀਂ ਜਦੋਂ ਮਰਜ਼ੀ ਬਿਨਾਂ ਅਪਾਇੰਟਮੈਂਟਸ ਤੇ ਜਾ ਸਕਦੇ ਹੋ ਐਕਸਪਰਟ ਡਾਕਟਰ ਨੇ ਸਨਰਿਜ ਦੇ ਵਿੱਚ ਤੁਸੀਂ ਜਾਣਾ ਹੈ ਨਵੇਂ ਪੇਸ਼ੈਂਟਸ ਨੂੰ ਵੀ ਉਹ ਲੈ ਰਹੇ ਨੇ ਹਫ਼ਤੇ ਦੇ 6 ਦਿਨ ਤੁਹਾਡੇ ਲਈ ਹਾਜ਼ਰ ਨੇ 587-617-4496 ਇਹਨਾਂ ਦਾ ਫੋਨ ਨੰਬਰ ਹੈ ਜੀ ਵਾਈਵਾਸੀ ਹੋਮ ਕੇਅਰ ਵਾਲਿਆਂ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਵੀਰਪਾਲ ਕੌਰ ਢੱਟ ਹੋਰਾਂ ਦੀ ਪੂਰੀ ਜਿਹੜੀ ਟੀਮ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਬੜੇ ਵਧੀਆ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਦੀ ਹੈ ਬਿੱਲ ਸਿੱਧਾ ਸਰਕਾਰ ਨੂੰ ਕਰਦੀ ਹੈ ਜੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਹਾਨੂੰ ਸਰਵਿਸਿਸ ਚਾਹੀਦੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 8527-09-83 ਤੇ ਮਰਸੀਡੀਜ਼ ਬੈਂਸ ਕੰਟਰੀ ਹਿਲਸ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਸਟਾਰ ਡੀਲਰਸ਼ਿਪ ਦਾ ਅਵਾਰਡ ਵੀ ਇਹਨਾਂ ਦੇ ਕੋਲ ਹੈ ਗੌਰਵ ਸ਼ਰਮਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਕੋਈ ਗੱਡੀ ਤੁਸੀਂ ਲੈਣੀ ਹੈ ਤੇ 403-903-6657 ਉਹਨਾਂ ਦਾ ਫੋਨ ਨੰਬਰ ਹੈ ਜੀ ਪਿਕਸਲ ਫੋਟੋ ਸਟੂਡੀਓ ਵਾਲਿਆਂ ਦਾ ਵੀ ਸੁਨੇਹਾ ਹੈ ਉਹ ਵੀ ਕਹਿੰਦੇ ਨੇ ਕਿ ਪਾਸਪੋਰਟ ਸਾਈਜ਼ ਫੋਟੋ ਬੜੀ ਵਧੀਆ ਅਤੇ ਬੜੀ ਸਸਤੀ ਉਹ ਬਣਾਉਂਦੇ ਨੇ ਸਿਰਫ $7 ਲੈਂਦੇ ਨੇ ਪਾਸਪੋਰਟ ਸਾਈਜ਼ ਫੋਟੋ ਦੇ ਜਿਹੜੇ ਕਿ ਆਲੇ ਦੁਆਲੇ ਦੇਖੀਏ ਤੇ ਉਹਨਾਂ ਦੇ ਵਿੱਚੋਂ ਸਾਰਿਆਂ ਤੋਂ ਹੀ ਘੱਟ ਹੈ ਜੇਕਰ ਤੁਸੀਂ ਫੈਮਿਲੀ ਫੋਟੋ ਵੀ ਬਣਾਉਣੀ ਹੈ ਬੱਚਿਆਂ ਦੀਆਂ ਫੋਟੋਜ਼ ਬਣਾਉਣੀਆਂ ਚਾਹੁੰਦੇ ਆ ਪੋਰਟਰੇਟਸ ਬਣਾਉਣੇ ਆ ਕੋਈ ਫੰਕਸ਼ਨ ਹੈ ਤੁਹਾਡੇ ਘਰ ਕੋਈ ਵੀਡੀਓਗ੍ਰਾਫੀ ਕਰਾਉਣੀ ਹੈ ਫੋਟੋਗ੍ਰਾਫੀ ਕਰਾਉਣੀ ਹੈ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਨਾਲ ਕੰਟੈਕਟ ਕਰ ਸਕਦੇ ਹੋ 403-947-0060 ਤੇ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਸਾਡੇ ਨਾਲ ਫੋਨ ਲਾਈਨ ਤੇ ਹਾਜ਼ਰ ਨੇ। ਪੰਨੂ ਸਾਹਿਬ ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ 'ਚ ਤੁਹਾਡਾ।
1: ਜੀ ਸ਼ੁਕਰੀਆ ਸੁਰਿੰਦਰ, ਸਤਿ ਸ੍ਰੀ ਅਕਾਲ ਜੀ।
0: ਪੰਨੂ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਪੰਜਾਬ ਦੀਆਂ ਖਬਰਾਂ ਤੋਂ। ਬਿਕਰਮ ਸਿੰਘ ਮਜੀਠੀਆ ਦੀ ਖਬਰ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਉਹਨਾਂ ਦੇ ਖਿਲਾਫ ਐਫ ਆਈ ਆਰ ਜਿਹੜੀ ਹੈ ਉਹ ਅਦਾਲਤ ਦੇ ਹੁਕਮ ਤੇ ਜਾਰੀ ਕਰਦੀ ਹੈ, ਤੇ ਐਫ ਆਈ ਆਰ ਦੇ ਵਿੱਚੋਂ ਕੀ ਕੁਛ ਨਿਕਲ ਕੇ ਸਾਹਮਣੇ ਆਉਂਦਾ ਜੀ, ਕੀ ਪੂਰੀ ਖਬਰ ਹੈ?
1: ਜਿਹੜੀਆਂ ਮਿਊਂਸਪਲ ਕਮੇਟੀਆਂ ਦੀਆਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਸੀ, ਉਹ ਮਜੀਠੇ ਨਗਰ ਕੌਂਸਲ ਦੀ ਚੋਣ ਤੋਂ ਬਾਅਦ ਬੜਾ ਹੱਲਾ

0: ਅਕਾਲੀ ਵਰਕਰ ਜਿਹੜਾ ਇਹਨਾਂ ਦਾ ਪੋਲਿੰਗ ਏਜੰਟ ਸੀ ਉਹਨੂੰ ਪੁਲਿਸ ਨੇ ਫੜ ਲਿਆ ਮਜੀਠੇ ਲੈ ਕੇ ਥਾਣੇ। ਇਹ ਉੱਥੇ ਬਿਕਰਮ ਸਿੰਘ ਮਜੀਠੀ ਆਪਣੇ ਬੰਦੇ ਲੈ ਕੇ ਭੀੜ ਲੈ ਕੇ ਗਿਆ ਧਰਨਾ ਮਾਰਨ, ਫਿਰ ਥਾਣੇ ਚ ਵੜ ਕੇ ਬੰਦਾ ਵਕਾਓ ਕੀਤੇ ਆ, ਬੰਦਾ ਲੱਭਣ ਤੁਰ ਪਏ। ਜਦੋਂ ਭੀੜ ਹੋਵੇ ਉੱਥੇ ਜਾ ਕੇ ਕੰਟਰੋਲ ਚ ਨਹੀਂ ਰਹਿੰਦੀ, ਉਹਨਾਂ ਨੇ ਫਾਈਲਾਂ ਕਹਿੰਦੇ ਪਾੜ ਪੂੜ ਦਿੱਤੀਆਂ। ਫਿਰ ਇਹ ਹੱਥੋਂ ਪਾਈ ਵੀ ਹੋ ਪਏ, ਇਹਨੇ ਐਸ ਐਚ ਓ ਤੋਂ ਫੋਨ ਖੋਲ ਦੀ ਕੋਸ਼ਿਸ਼ ਕੀਤੀ। ਐਸ ਐਚ ਓ ਆਖਿਆ ਮੈਂ ਫੋਨ ਨਹੀਂ ਦੇਣਾ, ਬੰਦਾ ਉਹਨਾਂ ਦੇ ਕੋਲ ਸੀ ਖੋਹ ਕੇ ਲਿਆ ਗਿਆ, ਫਿਰ ਉਹਨਾਂ ਛੁਡਾ ਲਿਆ, ਬਥੇਰਾ ਕੁਛ ਹੁੰਦਾ ਰਿਹਾ। ਪਰਸੋਂ ਹਾਈ ਕੋਰਟ ਚ ਸੁਣਵਾਈ ਹੋਈ ਸੀ ਤੇ ਉਹਨਾਂ ਨੇ ਕਹਿ ਦਿੱਤਾ ਕਿ ਉਸ ਬੰਦੇ ਨੂੰ ਗ੍ਰਿਫ਼ਤਾਰ ਕਰਨਾ ਗਲਤ ਸੀ, ਪੁਲਿਸ ਨੇ ਗ੍ਰਿਫ਼ਤਾਰੀ ਗਲਤ ਪਾਈ ਹੈ। ਜਿਹੜੀ ਉਹ ਗਲਤ ਗ੍ਰਿਫ਼ਤਾਰੀ ਪਾਈ ਹੈ ਉਹਦੇ ਉੱਤੇ ਪੁਲਿਸ ਦੀ ਚਾਰਜਾਂ ਬਈ, ਉਹਨਾਂ ਨੂੰ ਆਖਿਆ ਬੰਦਾ ਛੱਡੋ ਤੇ ਉਹਨਾਂ ਨੂੰ ਛੱਡਣਾ ਪੈ ਗਿਆ ਪੁਲਿਸ ਨੂੰ। ਇਹਦੇ ਚ ਇੱਕ ਗੱਲ ਤਾਂ ਬਿਕਰਮ ਸਿੰਘ ਮਜੀਠੀਆ ਦੀ ਝੰਡੀ ਉੱਚੀ ਹੋ ਗਈ। ਦੂਸਰਾ ਸਵਾਲ ਫਿਰ ਇਹ ਸੀ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਕੇਸ ਦਰਜ ਹੋ ਗਿਆ, ਉਹਦੇ ਬਾਰੇ ਸਰਕਾਰ ਦੱਸੇ ਕਿ ਕਿਉਂ ਦਰਜ ਕੀਤਾ, ਕਾਹਦਾ ਕੇਸ ਆ। ਸਰਕਾਰ ਕਹਿੰਦੀ ਸੀ ਕੇਸ ਦਰਜ ਹੋਇਆ ਜੋ ਧਾਰਾ ਬਣਦੀਆਂ ਨੇ। ਕੱਲ ਉਹਨਾਂ ਨੇ ਕਾਪੀ ਪੇਸ਼ ਕਰਤੀ ਅਦਾਲਤ ਵਿੱਚ ਤੇ ਹਾਈ ਕੋਰਟ ਨੇ ਉਹ ਕਾਪੀ ਮਜੀਠੀਆ ਦੇ ਵਕੀਲ ਨੂੰ ਦੇ ਦਿੱਤੀ ਤੇ ਉਹ ਪ੍ਰੈਸ ਚ ਆ ਗਈ। ਹੁਣ ਗੱਲ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਪਹਿਲੀ ਗੱਲ ਠੀਕ ਹੈ ਕਿ ਉਹਦੇ ਬੰਦੇ ਨੂੰ ਨਜਾਇਜ਼ ਫੜਿਆ ਗਿਆ, ਪੁਲਿਸ ਨੂੰ ਫੜਨਾ ਨਹੀਂ ਸੀ ਚਾਹੀਦਾ। ਪਰ ਦੂਜੀ ਗੱਲ ਚ ਮਜੀਠੀ ਆਪ ਫਸਦਾ। ਅੱਗੇ ਤਾਂ ਅੰਮ੍ਰਿਤਪਾਲ ਸਿੰਘ ਦਾ ਰੌਲਾ ਪੈਂਦਾ ਕਿ ਉਦੋਂ ਇੰਨੀ ਭੀੜ ਦੇਖ ਕੇ ਅਜਨਾਲੇ ਦੇ ਥਾਣੇ ਤੇ ਜਾ ਪਿਆ, ਉਦੋਂ ਤੇ ਉਹਦੀ ਬਹਿਜਾ ਬਹਿ ਜਾਂਦੀ, ਲੋਕੀ ਕਹਿੰਦੇ ਬੜੀ ਜੁਰਤ ਕੀਤੀ। ਮੁੜ ਕੇ ਉਹ ਜੁਰਤ ਵਾਲਾ ਕਈ ਦਿਨ ਆਪਣੀ ਥਾਂ ਦੇ ਉੱਤੇ ਬਚਾਅ ਕਰਦਾ, ਲੁਕਿਆ ਫਿਰਦਾ ਰਿਹਾ ਕਿ ਮੈਂ ਕਿੱਥੇ ਜਾਵਾਂ, ਤੇ ਅਚਾਨਕ ਰੋਡੇ ਪਿੰਡ ਜਾ ਕੇ ਉਹਨੇ ਗ੍ਰਿਫ਼ਤਾਰੀ ਦਿੱਤੀ। ਤੇ ਉਦੋਂ ਦਾ ਅਜੇ ਤੱਕ ਉਧਰ ਆਸਾਮ ਦੀ ਜੇਲ੍ਹ ਵਿੱਚ ਬੈਠਾ। ਇਹੀ ਕੇਸ ਇਹਦਾ, ਇਹਨੇ ਆਪਣੀ ਵੱਲੋਂ ਬੜੀ ਜੁਰਤ ਵਿਖਾਈ। ਸਵਾਲ ਇਹ ਹੈ ਕਿ ਜੇ ਬੰਦਾ ਨਜਾਇਜ਼ ਵੀ ਫੜਿਆ ਗਿਆ ਤੇ ਹੁਣ ਵੀ ਤਾਂ ਹਾਈ ਕੋਰਟ ਨੇ ਛਡਾਇਆ, ਉਹਨਾਂ ਨੂੰ ਚਾਹੀਦਾ ਸੀ ਕਿ ਉਸੇ ਵੇਲੇ ਖੜੇ ਪੈਰ ਹਾਈ ਕੋਰਟ ਪਹੁੰਚਦੇ। ਤਰਨ ਤਾਰਨ ਦੀ ਉਪ ਚੋਣ ਦੇ ਵਿੱਚ ਅਕਾਲੀ ਉਮੀਦਵਾਰ ਜਿਹੜੀ ਬੀਬੀ ਨਾਲ ਖੜੀ ਕੀਤੀ ਸੀ ਉਹਦੀ ਧੀ ਕੰਚਨਪ੍ਰੀਤ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਉਹਦੇ ਕੇਸ ਵਿੱਚ ਵੀ ਤਾਂ ਅੱਧੀ ਰਾਤ ਨੂੰ ਅਦਾਲਤ ਬੈਠੀ ਤੇ ਉਹਨੂੰ ਕੁੜੀ ਨੂੰ ਹਾਈ ਕੋਰਟ ਨੇ ਛੁਡਾਇਆ। ਫਿਰ ਤਰਨ ਤਾਰਨ ਜਿਹੜਾ ਜੱਜ ਸੀ ਉਹਦੇ ਕੋਲ ਤੜਕੇ 3 ਵਜੇ ਤੱਕ ਸੁਣਵਾਈ ਚੱਲਦੀ ਰਹੀ ਤੇ ਅਖੀਰ ਜੱਜ ਨੇ ਆਖਿਆ ਛੱਡੋ ਇਹਨੂੰ, ਕਿਉਂ ਗ੍ਰਿਫ਼ਤਾਰ ਕੀਤਾ ਤੇ ਛੱਡਣਾ ਪਿਆ ਸੀ। ਹੁਣ ਵੀ ਮਜੀਠੀਆ ਨੂੰ ਚਾਹੀਦਾ ਸੀ ਤੇ ਜੇ ਉਹਦਾ ਬੰਦਾ ਫੜਿਆ ਗਿਆ ਤੇ ਹਾਈ ਕੋਰਟ ਪਹੁੰਚਦੇ ਤੇ ਉੱਥੋਂ ਛੁਡਾ ਲੈਂਦੇ, ਹੁਣ ਵੀ ਤਾਂ ਛੁਡਾਇਆ। ਇਹ ਮੰਤਰੀ ਰਹਿ ਚੁੱਕਾ, ਇਹਨੂੰ ਕਾਨੂੰਨਾਂ ਦਾ ਪਤਾ ਸੀ, ਸੰਵਿਧਾਨ ਦਾ ਪਤਾ ਸੀ, ਇਹਨੇ ਕੀਤੀ ਗਲਤੀ, ਇਹ ਭੀੜ ਦੇਖ ਕੇ ਉੱਥੇ ਚਲਾ ਗਿਆ। ਉਹਦੇ ਕਾਗਜ਼ ਪਾੜੇ, ਫਾਈਲਾਂ ਪਾੜੀਆਂ, ਜਿਹੜਾ ਐਸ ਐਚ ਓ ਨਾਲ ਹੱਥੋਂ ਪਾਈ ਕੀਤੀ, ਉੱਥੋਂ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ, ਉਹਦੇ ਚ ਤੇ ਪਰਚਾ ਦਰਜ ਹੋ ਗਿਆ ਥਾਣੇ ਉੱਤੇ ਹਮਲੇ ਦਾ, ਸਰਕਾਰੀ ਮੁਲਾਜ਼ਮਾਂ ਦੇ ਕੰਮ ਚ ਦਖਲ ਦੇਣ ਦਾ। ਇਹ ਕੇਸ ਲੰਮਾ ਚੱਲ ਸਕਦਾ, ਪਹਿਲੀ ਗੱਲ ਤਾਂ ਉਹਦੀ ਗ੍ਰਿਫ਼ਤਾਰੀ ਜ਼ਰੂਰੀ ਹੋ ਜਾਣੀ ਹੈ, ਦੂਜਾ ਗ੍ਰਿਫ਼ਤਾਰੀ ਤੋਂ ਬਾਅਦ ਵੀ ਲੰਮਾ ਸਮਾਂ 5-7-10 ਸਾਲ ਤੱਕ ਕੇਸ ਚੱਲ ਸਕਦਾ।
1: ਜੀ ਪਰ ਸਭ ਅਗਲੀ ਖਬਰ ਜਿਹੜੀ ਹੈ ਉਹ ਬੜੀ ਦੇਰ ਦੇ ਉਹਦਾ ਰੌਲਾ ਪੈ ਰਿਹਾ ਸੀ ਕਿ ਜਦੋਂ ਕੋਈ ਨਾ ਕਿਰਾਏ ਤੇ ਮਕਾਨ ਲੈਂਦਾ ਤੇ ਛੱਡਦਾ ਨਹੀਂ ਤੇ ਮਕਾਨ ਮਾਲਕ ਬਹੁਤਾ ਕੁਛ ਉਹਦੇ ਖਿਲਾਫ ਕਰ ਨਹੀਂ ਸਕਦਾ। ਸੋ ਉਹਨਾਂ ਲੋਕਾਂ ਲਈ ਚਿੰਤਾ ਬਣੀ ਹੋਈ ਸੀ ਜਿਨ੍ਹਾਂ ਨੇ ਕਿਰਾਏ ਤੇ ਮਕਾਨ ਦਿੱਤੇ ਸੀ, ਉਹ ਡਰਦੇ ਸੀ ਕਿ ਪਤਾ ਨਹੀਂ ਕੱਲ ਨੂੰ ਅਸੀਂ ਆਪਣੀ ਪ੍ਰਾਪਰਟੀ ਖਾਲੀ ਕਰਵਾ ਸਕਾਂਗੇ ਕਿ ਨਹੀਂ। ਪਰ ਹਾਈ ਕੋਰਟ ਨੇ ਇੱਕ ਬੜਾ ਰਾਹਤ ਵਾਲਾ ਫੈਸਲਾ ਜਿਹੜਾ ਸੁਣਾਇਆ ਹੈ ਕਿ ਮਕਾਨ ਮਾਲਕ ਜਿਹੜਾ ਉਹ ਆਪਣੀ ਜਗ੍ਹਾ ਖਾਲੀ ਕਰਵਾਉਣ ਲਈ ਪੂਰਾ ਪੂਰਾ ਹੱਕਦਾਰ ਹੈ, ਉਹਦਾ ਪੂਰਾ ਹੱਕ ਹੈ। ਕੀ ਤਫਸੀਲ ਹੈ ਜੀ ਇਸ ਖਬਰ ਦੀ?
0: ਮਾਮਲਾ ਇਹੋ ਜਿਹਾ ਕਿ ਕੱਲਾ ਮਕਾਨ ਦੁਕਾਨ ਦੋਵੇਂ ਚੀਜ਼ਾਂ ਉਹ ਹਾਈ ਕੋਰਟ ਨੇ ਕਹਿ ਦਿੱਤਾ ਕਿ ਜੇ ਮਾਲਕ ਨੂੰ ਲੋੜ ਆ, ਅਸਲ ਮਾਲਕ ਨੂੰ ਜਿਹੜਾ ਖਰੀਦਦਾਰ ਆ ਜਿਹਦੇ ਨਾਂ ਤੇ ਜਾਇਦਾਦ ਆ ਉਹਦੀ ਲੋੜ ਹੋਵੇ ਤੇ ਉਹ ਖਾਲੀ ਕਰਾ ਸਕਦਾ। ਤੁਸੀਂ ਖਾਲੀ ਕਰਨ ਤੋਂ ਨਾ ਨਹੀਂ ਕਰ ਸਕਦੇ। ਜਿਹੜਾ ਵੀ ਕੋਈ ਕਿਰਾਏਦਾਰ ਆ ਉਹ ਓਨਾ ਚਿਰ ਤੱਕ ਕਿਰਾਏਦਾਰ ਰਹੀ ਚੱਲੇ ਜਦ ਤੱਕ ਮਾਲਕ ਮਕਾਨ ਦੀ ਮਰਜ਼ੀ ਆ। ਜਦੋਂ ਮਾਲਕ ਮਕਾਨ ਆਖੇ ਕਿ ਮਕਾਨ ਜਾਂ ਦੁਕਾਨ ਮੈਨੂੰ ਆਪਣੀ ਲੋੜ ਵਾਸਤੇ ਚਾਹੀਦਾ ਤੇ ਛੱਡਣਾ ਪਏਗਾ। ਲੁਧਿਆਣੇ ਦੇ ਇੱਕ ਬੰਦੇ ਨੇ ਆਖਿਆ ਕਿ ਉਹਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਤੇ ਮੁੰਡੇ ਨੇ ਵੱਖਰੀ ਦੁਕਾਨ ਕਰਨੀ, ਦੁਕਾਨ ਦੇ ਵਿੱਚੋਂ ਕਿਰਾਏਦਾਰ ਉੱਠਦਾ ਨਹੀਂ, ਉਹਦੇ ਉੱਤੇ

0: ਹਾਈ ਕੋਰਟ ਕੇਸ ਲੱਗਾ ਪਹਿਲਾਂ ਹਿਸਟਰੀ ਅਦਾਲਤ ਨੇ ਆਖਿਆ ਸੀ ਕਰਕੇ ਲੰਮਾ ਸਮਾਂ ਕੇਸ ਚੱਲਿਆ ਉਹ ਤੋਂ ਬਾਅਦ ਉੱਪਰਲੀ ਅਦਾਲਤ ਨੇ ਆਖਿਆ ਕੱਢ ਛੱਡ ਦੇ ਉਹ ਨਹੀਂ ਸੀ ਛੱਡਦਾ ਤੇ ਉਹ ਇੱਕੋ ਗੱਲ ਕਹਿੰਦਾ ਸੀ ਮੈਂ ਇੰਨੇ ਸਾਲ ਇੱਥੇ ਦੁਕਾਨ ਕੀਤੀ ਆ ਹੁਣ ਮੈਂ ਕਿੱਥੇ ਚੱਲ ਜਾ ਹਾਈ ਕੋਰਟ ਨੇ ਆਖਿਆ ਕਿੱਥੇ ਚਲਾ ਜਾ ਇਹ ਤੇਰਾ ਮਾਮਲਾ ਹੋਊਗਾ ਉਹਨਾਂ ਦਾ ਨਹੀਂ ਉਹਨਾਂ ਦੀ ਪ੍ਰਾਪਰਟੀ ਹੈ ਮਾਲਕ ਮਕਾਨ ਜਿਹੜਾ ਉਹਨੂੰ ਆਪਣੀ ਲੋੜ ਵਾਸਤੇ ਆਪਣੀ ਔਲਾਦ ਦੀ ਲੋੜ ਵਾਸਤੇ ਜਦੋਂ ਲੋੜ ਪੈਂਦੀ ਹੈ ਖਾਲੀ ਕਰਾਉਣ ਦਾ ਹੱਕ ਹੈ ਹੁਣ ਇਹ ਤਾਂ ਨਹੀਂ ਹੋ ਸਕਦਾ ਕਿ ਜਾ ਕੇ ਕੋਈ ਚੁਟਕੀ ਮਾਰ ਕੇ ਆਖੇ ਚੱਲ ਖਾਲੀ ਕਰ ਦੁਕਾਨ ਹੋਵੇ ਭਾਵੇਂ ਕਿਸੇ ਨੇ ਰਿਹਾਇਸ਼ ਵਾਸਤੇ ਮਕਾਨ ਲਿਆ ਹੋਵੇ ਉਹਨੂੰ ਕੋਈ ਹਫ਼ਤਾ ਦਸ ਦਿਨ ਕੋਈ ਮਹੀਨੇ ਦਾ ਨੋਟਿਸ ਤਾਂ ਦੇਣਾ ਹੀ ਪਵੇਗਾ ਤੇ ਇੰਨੇ ਚਿਰ ਦੇ ਵਿੱਚ ਖਾਲੀ ਕਰ ਉਹ ਕਿੰਨਾ ਸਮਾਂ ਦੇਣਾ ਇਹ ਅਦਾਲਤ ਤੈਅ ਕਰੇਗੀ ਪਰ ਛੱਡਣਾ ਉਹਨੂੰ ਪਵੇਗਾ ਉਹ ਇਸ ਕਰਕੇ ਹੈ ਕਿ ਇੱਥੇ ਦੋ ਤਿੰਨ ਕਿਸਮ ਦੀਆਂ ਪ੍ਰਾਪਰਟੀ ਜਾਂ ਇੱਥੇ ਇੱਕ ਤਾਂ ਕੁਛ ਲੋਕ ਕਾਰੋਬਾਰੀ ਢੰਗ ਨਾਲ ਮਕਾਨ ਵੀ ਬਣਾਉਂਦੇ ਕਿਰਾਏ ਤੇ ਦਿੰਦੇ ਆ ਦੁਕਾਨਾਂ ਵੀ ਬਣਾਉਂਦੇ ਕਿਰਾਏ ਤੇ ਦਿੰਦੇ ਆ ਤੇ ਕੁੱਝ ਲੋਕ ਕਿਰਾਏ ਤੇ ਲੈ ਕੇ ਫਿਰ ਛੱਡਦੇ ਨੇ ਦੂਸਰਾ ਪੱਖ ਇਹ ਆ ਕਿ ਇੱਥੇ ਕੁੱਝ ਐਨ ਆਰ ਆਈ ਨੇ ਪ੍ਰਾਪਰਟੀਜ਼ ਬਣਾਈਆਂ ਉਹ ਕਿਰਾਏ ਤੇ ਦੇ ਗਏ ਇੱਥੇ ਵਾਲੇ ਬੰਦੇ ਆਪੋ ਚ ਰਲ ਜਾਂਦੇ ਆ ਜਿਹਨੂੰ ਪਾਵਰ ਆਫ ਅਟਾਰਨੀ ਦਿੱਤੀ ਵੀ ਤੂੰ ਮੇਰੀ ਥਾਂ ਤੇ ਕੇਸ ਲੜਦਾ ਰਹੀ ਉਹ ਦੂਜੀ ਪਾਰਟੀ ਨੇ ਰਲ ਜਾਂਦਾ ਵੀ ਤੂੰ ਵੀ ਆਪਣਾ ਕੇਸ ਲੜੀ ਚੱਲ ਕਿਆ ਰਿਹਾ ਇੱਥੇ ਮੈਂ ਬਾਹਰ ਬੈਠੇ ਐਨ ਆਰ ਆਈ ਤੋਂ ਪੈਸੇ ਲੈ ਜਾਊਂਗਾ ਕਿ ਤੇਰਾ ਕੇਸ ਲੜਦਾ ਲੰਕਦਾ ਰਹਿਣ ਦਿਓ ਆਪਾਂ ਮੁਕਾ ਕੇ ਕੀ ਲੈਣਾ ਐਨ ਆਰ ਆਈ ਆਉਂਦੇ ਗੇੜਾ ਮਾਰ ਕੇ ਮੁੜ ਜਾਂਦੇ ਆ ਨਹੀਂ ਛਡਾ ਸਕਦੇ ਇੱਕ ਹੋਰ ਹੈ ਕਿ ਸਾਡੇ ਆਰਮੀ ਦੇ ਵਿੱਚ ਬੀ ਐਸ ਐਫ ਦੇ ਸੀ ਆਰ ਪੀ ਦੇ ਵਿੱਚ ਬੈਂਕਾਂ ਦੇ ਅਫਸਰ ਦੂਸਰੇ ਰਾਜਾਂ ਚ ਬਹੁਤ ਨੇ ਡਾਕਖਾਨੇ ਚ ਨੇ ਟੈਲੀਗ੍ਰਾਫ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਹੋ ਜਿਹੀਆਂ ਸਰਵਿਸਿਸ ਆ ਇੱਥੇ ਚਲੇ ਜਾਂਦੇ ਸਾਰੀ ਸਾਰੀ ਉਮਰ ਲਾ ਕੇ ਤੇ ਵਿਹਲੇ ਹੋ ਕੇ ਘਰ ਮੁੜਦੇ ਆ ਤੇ ਆ ਕੇ ਕਹਿੰਦੇ ਆ ਕਿ ਘਰ ਸਾਡਾ ਛੱਡੋ ਤੇ ਅਗਲੇ ਘਰ ਨਹੀਂ ਛੱਡਦੇ ਦੁਕਾਨ ਬਣਾ ਕੇ ਦਿੱਤੀ ਹੁੰਦੀ ਕਹਿੰਦੇ ਛੱਡੋ ਤੇ ਉਹ ਨਹੀਂ ਛੱਡਦੇ ਇਹੋ ਜਿਹੇ ਸਾਰੇ ਕੇਸਾਂ ਦੇ ਵਿੱਚ ਹੁਣ ਹਾਈ ਕੋਰਟ ਨੇ ਕਹਿ ਤਾ ਕਿ ਜਦੋਂ ਮਕਾਨ ਦਾ ਮਾਲਕ ਆ ਜਾਏ ਜਾਂ ਦੁਕਾਨ ਦਾ ਮਾਲਕ ਆ ਜਾਏ ਤੇ ਉਹਦੀ ਆਪਣੀ ਲੋੜ ਹੋਵੇ ਤੇ ਛਡਾਵੇ ਇੱਕ ਗੱਲ ਵਿੱਚ ਹੋਰ ਨਿਕਲ ਆਉਂਦੀ ਆ ਹਰ ਵਾਰੀ ਉਹਨਾਂ ਨੇ ਕਹਿ ਦਿੱਤਾ ਆਮ ਤੌਰ ਤੇ ਕਿਰਾਏਦਾਰ ਜਿਹੜਾ ਉਹ ਇਹ ਸਵਾਲ ਖੜਾ ਕਰ ਦਿੰਦਾ ਜੀ ਇਹ ਤੇ ਅਸਲੀ ਮਾਲਕ ਹੀ ਨਹੀਂ ਪਹਿਲਾਂ ਸਾਬਤ ਕਰੇ ਕਿਉਂਕਿ ਉਹਦਾ ਇੰਨੇ ਚਿਰ ਪਿੱਛੋਂ ਆਇਆ ਤੇ ਕੀ ਮਾਲਕ ਹੀ ਸਾਬਤ ਕਰੂਗਾ ਉਹਦੇ ਚ ਉਹਨਾਂ ਨੇ ਇਹ ਕਹਿ ਦਿੱਤਾ ਕਿ ਮਾਲਕ ਹੀ ਸਾਬਤ ਕਰਨ ਦੀ ਲੋੜ ਨਹੀਂ ਕਿਰਾਏਦਾਰ ਆਪਣਾ ਕਿਰਾਏਨਾਮਾ ਵੇਖੇ ਔਰ ਮਾਲਕ ਦੇ ਕਹਿਣ ਤੇ ਛੱਡ ਦੇ ਕਈਆਂ ਥਾਵਾਂ ਤੇ ਮਾਲਕ ਪਰਿਵਾਰ ਦੇ ਵਿੱਚ ਇੱਕ ਬੰਦਾ ਨਹੀਂ ਦੋ ਚਾਰ ਜਣੇ ਸਾਂਝੇ ਹੁੰਦੇ ਆ ਜਾਂ ਕਮੇਟੀ ਹੁੰਦੀ ਜਾਂ ਟਰੱਸਟ ਹੁੰਦਾ ਉਹਦੇ ਵਿੱਚ ਵੀ ਕੋਰਟ ਨੇ ਆਖਿਆ ਉਹਨਾਂ ਚੋਂ ਜਿਹੜਾ ਇੱਕ ਜਣਾ ਪਹੁੰਚ ਕਰਦਾ ਤੇ ਛੱਡੋ ਭਾਵੇਂ ਉਹ ਟਰੱਸਟ ਦਾ ਮੈਂਬਰ ਹੋਵੇ ਭਾਵੇਂ ਉਹ ਘਰ ਦੇ ਪਰਿਵਾਰ ਦੇ ਵਿੱਚ ਇੱਕ ਜੀ ਹੋਵੇ ਜੇ ਉਸ ਪਰਿਵਾਰ ਦੇ ਵਿੱਚੋਂ ਆ ਲੀਗਲ ਬੈਨੀਫਿਸ਼ਰੀਜ਼ ਦੇ ਵਿੱਚੋਂ ਆ ਉਹਦੇ ਕਹਿਣ ਤੇ ਛੱਡਣਾ ਪਵੇਗਾ ਕਿਰਾਏਦਾਰ ਇਨਕਾਰ ਨਹੀਂ ਕਰ ਸਕਦਾ ਇਹ ਫੈਸਲਾ ਜਿਹੜਾ ਆਮ ਤੌਰ ਤੇ ਕਿਰਾਏਦਾਰਾਂ ਦੇ ਖਿਲਾਫ ਜਿਹੜੇ ਮਾਲਕ ਮਕਾਨ ਤੇ ਮਾਲਕ ਦੁਕਾਨ ਦਾ ਉਹਨਾਂ ਦੇ ਪੱਖ ਵਿੱਚ ਗਿਆ ਪਰ ਫਿਰ ਵੀ ਮੈਂ ਕਹਿੰਦਾ ਵੀ ਕਿਸੇ ਵੀ ਦੁਕਾਨਦਾਰ ਨੂੰ ਜਾ ਕੇ ਇਹ ਨਹੀਂ ਆਖਿਆ ਜਾ ਸਕਦਾ ਕਿ 24 ਘੰਟਿਆਂ ਚ ਖਾਲੀ ਕਰ ਦੇ ਉਹਨੂੰ ਇੰਨਾ ਟਾਈਮ ਤਾਂ ਦੇਣਾ ਹੀ ਪਵੇਗਾ ਕਿ ਆਪਣਾ ਦੁਕਾਨ ਦਾ ਜਾਂ ਮਕਾਨ ਦਾ ਸਮਾਨ ਸਮੇਟ ਕੇ ਦੂਜੀ ਥਾਂ ਜਾ ਸਕੇ ਕੋਈ ਹੋਰ ਥਾਂ ਲੱਭ ਸਕੇ ਲੱਭਣ ਜੋਗਾ ਸਫੀਸ਼ੀਐਂਟ ਟਾਈਮ ਤਾਂ ਉਹਨੂੰ ਫਿਰ ਵੀ ਦੇਣਾ ਹੀ ਪਵੇਗਾ ਇਹ ਫੈਸਲਾ ਅਦਾਲਤ
1: ਜੀ ਪਰ ਸਾਹਿਬ ਹਰਿਆਣੇ ਦੀ ਖਬਰ ਹੈ ਕਰੋੜਾਂ ਦਾ ਘੁਟਾਲਾ ਸੀ ਤੇ 645 ਕਰੋੜ ਦਾ ਹੋ ਗਿਆ ਜਦੋਂ ਇੱਕ ਬੰਦੇ ਦੇ ਸੁਸਾਈਡ ਨੋਟ ਤੇ ਜਾਂਚ ਅੱਗੇ ਤੁਰ ਪਈ ਉਸ ਸੁਸਾਈਡ ਨੋਟ ਦੇ ਵਿੱਚ ਅਜਿਹਾ ਕੀ ਹੈ ਜੀ
0: ਦੇਖੋ ਉਹ ਮਾਮਲਾ ਸੀ 591 ਕਰੋੜ ਦੇ ਘੁਟਾਲੇ ਦਾ
1: ਜੀ
0: ਉਹ ਵੱਧ ਕੇ ਹੁਣ 645 ਕਰੋੜ ਦਾ ਬਣ ਗਿਆ ਉਹ 645 ਦੀ ਗੱਲ ਵੀ ਹੁਣ ਇੱਕ ਸੁਸਾਈਡ ਨੋਟ ਤੋਂ ਨਿਕਲ ਗਈ ਚੰਡੀਗੜ੍ਹ ਚ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਦਾ ਸਾਂਝਾ ਸਿਵਲ ਸੈਕਟਰੀਏਟ ਹੈ ਜਿਹੜਾ 11 ਮੰਜ਼ਲਾਂ ਉੱਚਾ ਉਸ 11 ਮੰਜ਼ਲੇ ਉੱਚੇ ਚ ਕੁੱਝ ਮੰਜ਼ਲਾਂ ਪੰਜਾਬ ਸਰਕਾਰ ਦੇ ਕੋਲ ਤੇ ਕੁੱਝ ਹਰਿਆਣੇ ਕੋਲ ਉਹਨਾਂ ਦੀ ਹਰਿਆਣੇ ਦੀ ਜਿਹੜੀ ਪਾਵਰ ਕਾਰਪੋਰੇਸ਼ਨ ਹੈ ਉਹਦੇ ਨਾਲ ਸੰਬੰਧਿਤ ਇੱਕ ਆਫਿਸਰ ਜਿਹੜਾ ਛੋਟੇ ਰੈਂਕ ਦਾ ਉਹਨੇ ਜਾ ਕੇ ਉੱਪਰੋਂ ਛਾਲ ਮਾਰ ਦਿੱਤੀ ਮਰ ਗਿਆ ਉਹਦੀ ਜੇਬ ਦੇ ਵਿੱਚ ਸੁਸਾਈਡ ਨੋਟ ਉਹਨੇ ਸਾਰੀ ਕਹਾਣੀ ਲਿਖਤੀ ਹੈ ਉਹ ਕਹਿੰਦਾ ਜੀ ਪੈਸਾ ਤੇ ਹਰਿਆਣੇ ਦਾ ਤੇ ਲੁਧਿਆਣੇ ਦੀ ਇੱਕ ਕੰਪਨੀ ਦੇ ਬੈਂਕ ਉਸ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ

0: ਉਦੋਂ ਦੂਜੀ ਥਾਂ ਟ੍ਰਾਂਸਫਰ ਕਰਾ ਕੇ ਉਹ ਕਹਿੰਦਾ ਮੈਂ ਹੇਠਲਾ ਮੁਲਾਜ਼ਮ ਸਾਂ, ਮੈਨੂੰ ਆਖਿਆ ਦਸਤਖਤ ਕਰ ਦੇ, ਮੈਂ ਦਸਤਖਤ ਕਰਤੇ, ਇਹਨੇ ਅਕਾਊਂਟ ਖੁਲਾ ਲਿਆ ਤੇ ਉਹ ਕਹਿੰਦਾ ਮੈਨੂੰ ਪਤਾ ਹੀ ਨੀ। ਉਸ ਅਕਾਊਂਟ ਤੇ ਪਹਿਲਾਂ ਇੱਕ ਚੈੱਕ ਬੁੱਕ ਮਿਲੀ, ਫਿਰ ਦੂਜੀ ਮਿਲੀ, ਫਿਰ ਉਹ ਕਹਿੰਦਾ ਇਹਦੀਆਂ ਚੈੱਕ ਬੁੱਕਾਂ ਮਿਲੀਆਂ। ਮੈਂ ਕਿਹਾ ਚੈੱਕ ਬੁੱਕਾਂ ਜਾਂ ਕੋਈ ਗੱਲ ਨੀ, ਮੈਂ ਰੱਖ ਦਿੱਤੀਆਂ। ਇਹਨਾਂ ਨੇ ਮੁੜ ਕੇ ਚੈੱਕ ਬੁੱਕ ਵੀ ਲੈ ਲਈ, ਫਿਰ ਉਸ ਚੈੱਕ ਬੁੱਕ ਦੇ ਵਿੱਚ ਇੱਕ ਚੈੱਕ ਭਰ ਕੇ ਪਤਾ ਨੀ ਵਾਹਵਾ ਕਈ ਕਰੋੜ ਦਾ ਹੀ ਆ, ਉਹ ਕਹਿੰਦਾ ਭੇਜ ਕੇ ਦੂਸਰਾ ਭੇਜਿਆ ਗਿਆ ਤੇ ਉਹ ਕਹਿੰਦਾ ਮੈਂ ਵੇਖ ਲਿਆ। ਮੈਂ ਜਾ ਕੇ ਆਖਿਆ ਜੀ ਇਹ ਮਾਮਲਾ ਸ਼ੱਕੀ ਜਾਪਦਾ, ਮੇਰੇ ਨਾਂ ਤੇ ਏਡਾ ਵੱਡਾ ਲੈਣ ਦਿਓ, ਮੈਨੂੰ ਤਾਂ ਪਤਾ ਨੀ। ਚੁੱਪ ਕੀਤਾ ਰਹੇ। ਉਹ ਕਹਿੰਦਾ ਮੈਂ ਫਿਰ ਮੁੜ ਮੁੜ ਕੇ ਆਖਿਆ ਜਾਂ ਤਾਂ ਪੈਸੇ ਵਾਪਸ ਜਮਾ ਕਰਾ ਦਿਓ ਤੇ ਮੈਂ ਅਕਾਊਂਟ ਬੰਦ ਕਰਾਉਣਾ, ਜਾਂ ਮੈਂ ਉੱਪਰ ਦੱਸ ਦੂ ਤੇ ਮੈਨੂੰ ਧਮਕੀਆਂ ਦੇਣ ਲੱਗ ਪਏ। ਇਹਨਾਂ ਦੀਆਂ ਧਮਕੀਆਂ ਤੋਂ ਤੰਗ ਆ ਕੇ ਉਹ ਕਹਿੰਦਾ ਹੌਲੀ ਹੌਲੀ ਜਦੋਂ ਮੈਂ ਸ਼ਿਕਾਇਤਾਂ ਕੀਤੀਆਂ ਤੇ ਉਹਨੇ ਚਿਰ ਨੂੰ ਮਾਮਲਾ ਖੁੱਲ ਗਿਆ ਤੇ ਇਹ ਜਿਹੜਾ 500-600 ਕਰੋੜ ਦਾ ਕਪੜਾ, 600 ਕਰੋੜ ਤੋਂ ਵੱਧ ਦਾ, ਇਹਦੇ ਵਿੱਚ ਉਹ ਕਹਿੰਦਾ ਵੀ ਵੱਡੇ ਅਫਸਰ ਸ਼ਾਮਿਲ ਨੇ ਤੇ ਜਿੰਨੇ ਵੱਡੇ ਅਫਸਰ ਸ਼ਾਮਿਲ ਹੈ ਇਹਨਾਂ ਸਾਰਿਆਂ ਦੀ ਤਫਤੀਸ਼ ਹੋਣੀ ਚਾਹੀਦੀ ਹੈ। ਉਸ ਤਫਤੀਸ਼ ਦੇ ਪੱਖ ਤੋਂ ਉਹਨੇ ਸਾਰਾ ਜਿੰਨਾ ਉਹ ਵੇਰਵਾ ਲਿਖਿਆ, ਕੱਲ CBI ਨੇ ਉਹ ਸਾਰੇ ਵੇਰਵੇ ਨੂੰ ਮੰਨ ਲਿਆ ਕਿ ਇਹ ਟੋਟਲੀ ਗੱਲਾਂ ਸਹੀ ਨੇ। ਜਿਸ ਬੰਦੇ ਨੇ ਮਰਨ ਤੋਂ ਪਹਿਲਾਂ ਜਿਹੜਾ ਨੋਟ ਲਿਖਿਆ ਇੱਕ ਕਿਸਮ ਦਾ ਚਾਰਜਸ਼ੀਟ ਵਰਗਾ ਨੋਟ ਹੈ, ਇਹਦੇ ਆਧਾਰ ਤੇ ਕੇਸ ਬਹੁਤ ਸਟਰੋਂਗ ਬਣਦਾ। ਉਹਦੇ ਚੋਂ ਹਰਿਆਣੇ ਦੇ ਕਿੰਨੇ ਅਫਸਰ ਪਾਸੇ ਕਿੰਨੇ ਨਹੀਂ ਅਜੇ ਪਤਾ ਨੀ ਗਾ, ਪਰ ਮਾਮਲਾ ਕਾਫੀ ਲੰਮਾ ਚਲਾ ਗਿਆ।
1: ਪੰਨੂ ਸਾਹਿਬ, ਅਗਲੀ ਖਬਰ ਘਪਲੇ ਦੀ ਨਹੀਂ ਬਲਕਿ ਮਹਾ ਘਪਲੇ ਦੀ ਹੈ। ਗੋਲਡ ਕੰਪਨੀ ਦਾ ਇਹ ਨਾਲ ਜੁੜਿਆ ਹੋਇਆ ਇਹ ਘੁਟਾਲਾ ਹੈ ਤੇ ਕਿੰਨੇ ਕੁ ਦਾ ਜੀ ਇਹਨੂੰ ਏਡਾ ਵੱਡਾ ਘੁਟਾਲਾ ਦੱਸਿਆ ਜਾ ਰਿਹਾ?
0: ਇਹ ਤਾਂ ਹੁਣ ਸਮਝ ਨੀ ਲੱਗਦੀ ਕਿਹੜੇ ਘਪਲੇ ਕਿੱਦਾਂ ਹੋਈ ਜਾਂਦੇ ਆ। ਬਹੁਤ ਵੱਡਾ ਮਾਮਲਾ ਨਿਕਲਾਇਆ ਜਿਹਦੇ ਵਿੱਚ ਇੱਥੇ ਕਮਾਲ ਦੀ ਗੱਲ ਹੈ ਕਿ ਇੱਕ ਕੰਪਨੀ ਆ ਸੋਨਾ ਰਿਫਾਇਨ ਕਰਨ ਦਾ ਕੰਮ ਕਰਦੀ ਹੈ, ਉਹਦਾ ਨਾਂ ਰਜੇਸ਼ ਐਕਸਪੋਰਟਰਸ ਆ, ਜਿਹੜੀ ਸ਼ੇਅਰ ਬਾਜ਼ਾਰ ਨੂੰ ਕੰਟਰੋਲ ਕਰਨ ਵਾਲੀ ਅਥਾਰਟੀ ਆ ਉਹਨੂੰ SEBI ਕਹਿੰਦੇ ਆ, ਸਿਕਿਉਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਉਹ ਇਸ ਗੱਲ ਦਾ ਖਿਆਲ ਰੱਖਦੇ ਆ ਕਿ ਵੱਡਾ ਘਪਲਾ ਕੋਈ ਇਧਰੋਂ ਉਧਰ ਪੈਸੇ ਦੀ ਟ੍ਰਾਂਜੈਕਸ਼ਨ ਇੱਕ ਪਾਸੇ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ, ਤੀਜੇ ਤੋਂ ਚੌਥੇ ਨੂੰ ਤਾਂ ਨਹੀਂ ਹੋ ਰਹੀ। ਜਦੋਂ ਕੋਈ ਵੱਡੀਆਂ ਟ੍ਰਾਂਜੈਕਸ਼ਨਾਂ ਇੱਕ ਤੋਂ ਦੂਜੇ ਪਾਸੇ ਨੂੰ ਹੁੰਦੀਆਂ ਤੇ ਇਹ ਫਿਰ ਲਗਾਤਾਰ ਚੈੱਕ ਕਰਦੇ ਆ ਵੀ ਕੋਈ ਫਰਾਡ ਤਾਂ ਨਹੀਂ ਹੁੰਦਾ। ਇਹਦੇ ਬਾਵਜੂਦ ਜਿਹੜੀ ICICI ਬੈਂਕ ਵਾਲੀ ਹੈਡ ਸੀ ਇਹਨਾਂ ਦੀ ਚੰਦਾ ਕੋਸ਼ਲ, ਉਹਨੇ ਤੇ ਉਹਦੇ ਪਤੀ ਨੇ ਰਲ ਕੇ ਕਈ ਹਜ਼ਾਰ ਕਰੋੜ ਦਾ ਘਪਲਾ ਕਰ ਲਿਆ ਸੀ, ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਜਦੋਂ ਗੱਲਾਂ ਨਿਕਲੀਆਂ ਤੇ ਉਹ ਕਹਿੰਦੀ ਰਹੀ ਨਹੀਂ ਸਾਡਾ ਝੂਠਾ ਨਾਂ ਲੱਗਦਾ, ਅਸੀਂ ਤੇ ਇੱਦਾਂ ਦੀ ਗੱਲ ਹੀ ਕੋਈ ਨਹੀਂ ਕੀਤੀ। ਫਿਰ ਉਹਦੀ ਗ੍ਰਿਫਤਾਰੀ ਹੋਈ, ਦੋਵੇਂ ਜੀ ਜੇਲ੍ਹ ਵੀ ਗਏ, ਮਾਮਲਾ ਵੱਡਾ ਨਿਕਲਿਆ। ਜਿਹੜਾ ਵਿਜੇ ਮਾਲਿਆ ਵਿਦੇਸ਼ ਵਿੱਚ ਜਾ ਕੇ ਬੈਠਾ ਉਹ ਵੀ ਤਰ੍ਹਾਂ ਇਸੇ ਤਰ੍ਹਾਂ ਦੇ ਸ਼ੇਅਰ ਵੇਚਦਾ ਸੀ ਜਦੋਂ ਇੱਥੇ ਹੁੰਦਾ ਸੀ। ਉਹਨੇ ਪਹਿਲਾਂ ਕਿੰਗਫਿਸ਼ਰ ਬੀਅਰ ਬਣਾਈ, ਉਹ ਬੀਅਰ ਕਿਤੇ ਉੱਥੇ ਵਾਈਟ ਹਾਊਸ ਦੇ ਲਾਗੇ ਅਮਰੀਕਾ ਚ ਇੱਕ ਰੈਸਟੋਰੈਂਟ ਨੂੰ ਸਪਲਾਈ ਕਰਤੀ, ਬਿਲ ਕਲਿੰਟਨ ਉੱਤੇ ਗਿਆ ਤੇ ਉਹਨੂੰ ਕਿਸੇ ਨੇ ਕਹਿਤਾ ਤੂੰ ਪੀ ਕੇ ਵੇਖੀ। ਜਦੋਂ ਪੀਂਦਾ ਸੀ ਉਹਦੀਆਂ ਫੋਟੋ ਲੈ ਕੇ ਸਾਰੀ ਦੁਨੀਆਂ ਦੇ ਵਿੱਚ ਵੰਡੀਆਂ ਕਿ ਆਹ ਪੀਅਰ ਆ ਇੰਡੀਆ ਦੀ, ਜਿਹੜੀ ਵਰਲਡ ਦਾ ਸੁਪਰ ਪਾਵਰ ਦਾ ਹੈੱਡ ਬਿਲ ਕਲਿੰਟਨ ਪੀਂਦਾ। ਲੋਕਾਂ ਨੇ ਵੇਖੋ ਵੇਖੀ ਕਰੋੜਾਂ ਦੇ ਵਿੱਚ ਉਹ ਬੀਅਰ ਦੀਆਂ ਬੋਤਲਾਂ ਖਰੀਦੀਆਂ, ਕਮਾਈ ਕਰ ਗਿਆ। ਫਿਰ ਉਸੇ ਕਿੰਗਫਿਸ਼ਰ ਦੇ ਉੱਤੇ ਕਿੰਗਫਿਸ਼ਰ ਏਅਰਲਾਈਨ ਚਲਾ ਲਈ, ਬੜੀ ਤੇਜ਼ੀ ਨਾਲ ਚੜੀ। ਉਹਦੇ ਬੇਸ ਦੇ ਉੱਤੇ ਫਿਰ ਉਹ ਪਾਰਲੀਮੈਂਟ ਦਾ ਮੈਂਬਰ ਬਣ ਗਿਆ। ਪਾਰਟੀ ਕਿਸੇ ਵੱਲੋਂ ਨਹੀਂ, ਸਾਰੀਆਂ ਪਾਰਟੀਆਂ ਦੇ ਬੰਦੇ ਪੈਸੇ ਦੇ ਕੇ ਖਰੀਦ ਲਿਆ ਤੇ ਵੋਟਾਂ ਲੈ ਕੇ ਰਾਜ ਸਭਾ ਦਾ ਮੈਂਬਰ ਬਣ ਗਿਆ, ਪਾਰਲੀਮੈਂਟ ਮੈਂਬਰ। ਉੱਥੇ ਵੀ ਚੜ੍ਹਤ ਅਚਾਨਕ ਇੱਥੋਂ ਵਿਦੇਸ਼ ਗਿਆ ਤੇ ਮੁੜ ਕੇ ਉਹ ਮੁੜਿਆ ਨੀ, ਪਤਾ ਲੱਗਾ ਕਿ 10-15 ਹਜ਼ਾਰ ਕਰੋੜ ਦਾ ਘਪਲਾ ਕਰ ਗਿਆ ਤੇ ਕੀਤਾ ਏਦਾਂ। ਤੇ ਸਾਰੇ ਅਫਸਰਾਂ ਦੇ ਨਾਲ ਰਲਿਆ ਸੀ, ਸਾਰਿਆਂ ਦੇ ਪਾਸਵਰਡ ਉਹਦੇ ਕੋਲ ਸੀ। ਉਹ ਦੁਬਈ ਬੈਠਾ ਹੋਵੇ ਤੇ ਮੁੰਬਈ ਤੇ ਦਿੱਲੀ ਚ ਬੈਠੇ ਅਫਸਰਾਂ ਦੇ ਪਾਸਵਰਡ ਵਰਤ ਕੇ ਆਪੇ ਹੀ ਆਪਣੀਆਂ ਕੰਪਨੀਆਂ ਬਣਾਉਂਦਾ, ਆਪੇ ਹੀ ਆਪਣੇ ਵਾਸਤੇ ਕਰਜ਼ੇ ਦੀ ਸਕੀਮ ਪੇਸ਼ ਕਰਦਾ, ਆਪੇ ਹੀ ਮਨਜ਼ੂਰੀ ਦੇ ਦਿੰਦਾ। ਜਿਹੜੇ ਅਫਸਰ ਨੇ ਅਗਲੇ ਪਾਸਿਓਂ ਫਾਈਨਲ ਸੈਂਕਸ਼ਨ ਕਰਨੀ ਉਹ ਵੀ ਕਰਾਉਂਦਾ, ਜਿਹਨੇ ਪੈਸੇ ਰਿਲੀਜ਼ ਕਰਨੇ ਆ ਉਹਦਾ ਵੀ ਪਾਸਵਰਡ ਇਹਦੇ ਕੋਲ ਹੁੰਦਾ। ਸਾਰੇ ਇੰਨੇ ਭਰੋਸੇ ਚ ਲਏ ਸੀ ਉਹਨੇ ਪੈਸੇ ਦੇ ਕੇ ਕਿ ਕੋਈ ਨਾ ਹੀ ਨਹੀਂ ਕਰਦਾ। ਪਤਾ ਹੀ ਉਦੋਂ ਲੱਗਾ ਜਦੋਂ ਉਹਦੇ ਨਾਲ ਸਾਰਿਆਂ ਨੂੰ ਫਸਾ ਕੇ ਇੰਨਾ ਪੈਸਾ ਆਪੇ ਹੀ ਉਹ ਕੱਢ ਕੇ ਤੇ ਆਪ ਵਿਦੇਸ਼ ਜਾ ਕੇ ਬਹਿ ਗਿਆ। ਇੱਦਾਂ ਦਾ ਕੰਮ ਬਹੁਤ ਹੋਇਆ ਨਰਸੇ।

0: ਕਰਨ ਵਾਲੀ ਕੰਪਨੀ ਆ ਤੇ ਹੁਣ ਮੁੰਬਈ ਚ ਬੈਠੀ ਜਿਹੜੀ ਸਟਾਕ ਐਕਸਚੇਂਜ ਵਾਲੀ ਸਿਕਿਉਰਿਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਉਸ ਅਥਾਰਟੀ ਨੇ ਆਖਿਆ ਕਿ ਇਹਨਾਂ ਨੇ ਘਪਲਾ ਕੀਤਾ, ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ। ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਇੱਥੇ ਕੌਣ ਪੁੱਛਦਾ, ਪਰ ਘਪਲਾ ਅੱਜ ਤੱਕ ਦੇ ਸਾਰੇ ਘਪਲਿਆਂ ਤੋਂ ਵੱਡਾ ਜਾਪਦਾ
1: ਜੀ। ਪਨਸਾ ਭੋਪਾਲ ਦੇ ਵਿਚ ਬਰਕਤੁੱਲਾ ਯੂਨੀਵਰਸਿਟੀ ਦਾ ਨਾਂ ਬਦਲਣ ਦੀਆਂ ਖਬਰਾਂ ਨੇ, ਇਹ ਨਾਮ ਬਦਲਣ ਪਿੱਛੇ ਰੀਜ਼ਨ ਕੀ ਹੈ ਤੇ ਅਸਰ ਕਿੱਦਾਂ ਦਾ ਵੇਖਣ ਨੂੰ ਮਿਲ ਸਕਦਾ ਜੀ?
0: ਨਾਂ ਬਦਲਣ ਪਿੱਛੇ ਤੁਹਾਨੂੰ ਪਤਾ ਹੀ ਇਸ ਵੇਲੇ ਭਾਰਤ ਵਿਚ ਇੱਕ ਮੁਹਿੰਮ ਚੱਲਦੀ ਹੈ, ਜਿੱਥੇ ਵੀ ਕਿਸੇ ਮੁਸਲਮਾਨ ਦਾ ਨਾਂ ਲੱਗਾ ਵੇਖੋ ਬਦਲ ਦਿਓ। ਕਈਆਂ ਥਾਵਾਂ ਤੇ ਬਦਲੇ ਗਏ, ਦਿੱਲੀ ਵਿਚ ਕਈ ਇਹੋ ਜਿਹੀਆਂ ਥਾਵਾਂ ਦੇ ਨਾਂ ਬਦਲੇ ਗਏ। ਜਦੋਂ ਮਸਜਿਦਾਂ ਬਾਰੇ ਆਖਿਆ ਜਾ ਰਿਹਾ ਕਿ ਮਸਜਿਦਾਂ ਨੀ ਮੰਦਰ ਤੋੜ ਕੇ ਬਣਾਈਆਂ ਸੀ ਉਹ ਢਾ ਦਿਓ ਹੁਣ ਇੱਥੇ ਮੰਦਰ ਬਣਾਉਣਾ, ਉਸ ਮੁਹਿੰਮ ਚ ਇਹਨਾਂ ਨੇ ਯੂਪੀ ਚ ਵੀ ਬੜੇ ਨਾਂ ਬਦਲੇ ਆ। ਹੁਣ ਕਈਆਂ ਥਾਵਾਂ ਤੇ ਨਾਂ ਬਦਲਦਿਆਂ ਬਦਲਦਿਆਂ ਅਖੀਰ ਅਸੀਂ ਯੂਨੀਵਰਸਿਟੀ ਦੀ ਵਾਰੀ ਆ ਗਏ ਆ। ਇਸ ਯੂਨੀਵਰਸਿਟੀ ਦਾ ਨਾਂ ਪਹਿਲਾਂ ਬਰਕਤੁੱਲਾ ਯੂਨੀਵਰਸਿਟੀ ਨਹੀਂ ਸੀ ਹੁੰਦਾ, ਇਹ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਹੈ, ਇਹਦਾ ਨਾਂ ਭੋਪਾਲ ਯੂਨੀਵਰਸਿਟੀ ਹੁੰਦਾ ਸੀ। ਇੱਕ ਸਟੇਜ ਦੇ ਉੱਤੇ ਆ ਕੇ ਉਦੋਂ ਜਦੋਂ ਗਦਰ ਪਾਰਟੀ ਦੇ ਸ਼ਹੀਦਾਂ ਦੇ ਦਿਨ ਮਨਾਏ ਜਾ ਰਹੇ ਸੀ, ਵੇਖੋ ਵੇਖੀ ਇਸ ਯੂਨੀਵਰਸਿਟੀ ਦਾ ਨਾਂ ਬਦਲ ਦਿੱਤਾ ਗਿਆ। ਬਰਕਤੁੱਲਾ ਅਸਲ ਵਿੱਚ ਗਦਰ ਪਾਰਟੀ ਦੇ ਨਾਲ ਜੁੜਿਆ ਸੀ, ਉਹਨੂੰ ਬਰਕਤੁੱਲਾ ਭੋਪਾਲੀ ਕਹਿੰਦੇ ਸੀ, ਤੇ ਜਦੋਂ ਆਜ਼ਾਦੀ ਵਾਸਤੇ ਗਦਰ ਪਾਰਟੀ ਵਾਲਿਆਂ ਨੇ ਲਹਿਰ ਚਲਾਈ, ਇਹ ਉਹਨਾਂ ਦਾ ਸਾਥੀ ਸੀ ਔਰ ਏਡਾ ਸਿਰਕੱਢ ਸਾਥੀ ਸੀ ਕਿ ਫਿਰ ਇੱਕ ਪੜਾਅ ਦੇ ਉੱਤੇ ਗਦਰ ਪਾਰਟੀ ਨੇ ਫੈਸਲਾ ਕੀਤਾ ਕਿ ਅੰਗਰੇਜ਼ਾਂ ਨੂੰ ਟੱਕਰ ਦੇਣ ਵਾਸਤੇ ਇੱਕ ਜਲਾਵਤਨ ਸਰਕਾਰ ਬਣਾਈਏ, ਇਹ ਸਾਡੀ ਭਾਰਤ ਦੀ ਸਰਕਾਰ ਹੈਗੀ ਆ, ਮੁਕਾਬਲੇ ਦੀ ਅਸੀਂ ਬਣਾ ਲਈ ਆ। ਉਹ ਜਿਹੜੀ ਮੁਕਾਬਲੇ ਦੀ ਸਰਕਾਰ ਬਣਾਈ ਗਈ ਅਫਗਾਨਿਸਤਾਨ ਚ ਉਹਦਾ ਹੈਡਕੁਆਟਰ ਰੱਖਿਆ ਗਿਆ, ਗੌਰਮੈਂਟ ਇਨ ਐਗਜ਼ਾਈਲ ਫਾਰ ਇੰਡੀਆ, ਉਹਦਾ ਪ੍ਰਧਾਨ ਰਾਸ਼ਟਰਪਤੀ ਬਣਾਇਆ ਗਿਆ ਰਾਜਾ ਮਹਿੰਦਰ ਪ੍ਰਤਾਪ ਨੂੰ, ਇੱਕ ਛੋਟੀ ਸਟੇਟ ਦਾ ਰਾਜਾ ਸੀ ਤੇ ਉਹਨੇ ਰਿਆਸਤ ਛੱਡੀ ਤੇ ਆਜ਼ਾਦੀ ਲਹਿਰ ਚ ਕੁੱਦ ਪਿਆ ਸੀ, ਉਹਨੂੰ ਰਾਜਾ ਮਹਿੰਦਰ ਪ੍ਰਤਾਪ ਨੂੰ ਉਹਦਾ ਰਾਸ਼ਟਰਪਤੀ ਬਣਾਇਆ ਗਿਆ ਤੇ ਪ੍ਰਧਾਨ ਮੰਤਰੀ ਇਹੋ ਬਰਕਤੁੱਲਾ ਜਿਹੜਾ ਸੀ ਇਹਨੂੰ ਬਣਾਇਆ ਗਿਆ। ਇਹਦੇ ਤੋਂ ਤੁਸੀਂ ਵੇਖ ਸਕਦੇ ਆ ਕਿ ਇਸ ਬਰਕਤੁੱਲਾ ਦਾ ਆਜ਼ਾਦੀ ਲਹਿਰ ਦੇ ਵਿੱਚ ਕਿੱਡਾ ਵੱਡਾ ਥਾਂ ਸੀ। ਹੁਣ ਉਹਦੇ ਬਰਕਤੁੱਲਾ ਦੇ ਨਾਂ ਤੇ ਯੂਨੀਵਰਸਿਟੀ ਦਾ ਨਾਂ ਚੱਲਦਾ ਸੀ, ਉਹ ਬਦਲ ਕੇ ਰਾਜਾ ਭੋਜ, ਤੁਸੀਂ ਜਾਣਦੇ ਹਿੰਦੂ ਧਰਮ ਦੇ ਵਿੱਚ ਬਹੁਤ ਵੱਡੀ ਸ਼ਖਸੀਅਤ ਹੋਈ ਹੈ, ਧਾਰਮਿਕ ਪੱਖ ਤੋਂ ਵੀ ਸਮਾਜਿਕ ਪੱਖ ਤੋਂ ਵੀ ਸਮਾਜ ਚ ਬਹੁਤ ਮਾਨਤਾ, ਕੌਣ ਕਹਿੰਦਾ ਕਿ ਰਾਜਾ ਭੋਜ ਦੇ ਨਾਂ ਤੇ ਯੂਨੀਵਰਸਿਟੀ ਨਾਂ ਬਣਾਓ? ਜੇ ਮਹਾਰਿਸ਼ੀ ਦਯਾਨੰਦ ਦੇ ਨਾਂ ਤੇ ਯੂਨੀਵਰਸਿਟੀ ਬਣੀ ਆ, ਹੋਰ ਬਹੁਤ ਸਾਰੇ ਮਹਾਰਿਸ਼ੀਆਂ ਦੇ ਨਾਂ ਤੇ ਯੂਨੀਵਰਸਿਟੀਆਂ ਬਣੀਆਂ ਨੇ, ਤੁਸੀਂ ਮਹਾਰਾਜਾ ਰਾਜਾ ਭੋਜ ਦੇ ਨਾਂ ਤੇ ਵੀ ਇੱਕ ਯੂਨੀਵਰਸਿਟੀ ਬਣਾ ਲਓ। ਪਰ ਯੂਨੀਵਰਸਿਟੀ ਨਵੀਂ ਬਣਾਈ ਜਾ ਸਕਦੀ ਹੈ, ਪਹਿਲੀ ਬਣੇ ਬਣਾਈ ਬਰਕਤੁੱਲਾ ਦਾ ਨਾਮ ਬੁਝਾ ਕੇ ਉੱਥੇ ਰਾਜਾ ਭੋਜ ਲਿਖਣਾ, ਇਹ ਤੇ ਬਦੋ ਬਦੀ ਇੱਕ ਨਵਾਂ ਪੌੜਾ ਖੜਾ ਕਰਨ ਵਾਲੀ ਗੱਲ ਆ। ਇਹਦੀ ਥਾਂ ਤੇ ਨਵੀਂ ਯੂਨੀਵਰਸਿਟੀ ਬਣਾਈ ਦੀ ਰਾਜਾ ਭੋਜ ਯੂਨੀਵਰਸਿਟੀ, ਕਿਸੇ ਨੇ ਕੋਈ ਇਤਰਾਜ਼ ਨਹੀਂ ਸੀ ਕਰਨਾ। ਜਦੋਂ ਬਰਕਤੁੱਲਾ ਕੱਟ ਕੇ ਉਹਦੀ ਥਾਂ ਤੇ ਰਾਜਾ ਭੋਜ ਲਿਖਿਆ ਜਾਂਦਾ, ਉਦੋਂ ਸਾਫ ਦਿਸਦਾ ਕਿ ਇਹਦਾ ਮਤਲਬ ਇਹੋ ਜਿਹੇ ਨਾਂ ਜਿਹੜੇ ਖਾਸ ਇੱਕ ਧਰਮ ਨਾਲ ਜੁੜਦੇ ਆ ਉਹ ਪ੍ਰਵਾਨ ਨਹੀਂ, ਉਹਦਾ ਨਾਂ ਬਦਲਿਆ ਜਾ ਰਿਹਾ। ਇੱਦਾਂ ਦੇ ਨਾਂ ਬਦਲਣ ਦੀ ਖੇਡ ਜਿਹੜੀ ਆ ਉਹਦਾ ਹੁਣ ਕੱਲ ਨੂੰ ਜਿਹੜੇ ਦੇਸ਼ ਭਗਤ ਸੋਚ ਵਾਲੇ ਲੋਕ ਆ, ਮਾਮਲਾ ਗਦਰ ਪਾਰਟੀ ਦਾ, ਉਹ ਵੀ ਵਿਰੋਧ ਕਰਨਗੇ। ਅੱਜ ਕੱਲ ਦਿੱਲੀ ਦੇ ਵਿੱਚ ਦਿਆਲ ਸਿੰਘ ਮਜੀਠੀਆ ਕਾਲਜ ਜਿਹੜਾ ਉਹਦਾ ਨਾਂ ਬਦਲਣ ਦੀ ਗੱਲ ਚੱਲਦੀ ਪਈ ਆ। ਦਿਆਲ ਸਿੰਘ ਮਜੀਠੀਆ ਉਹ ਹੈ ਜਿਹਨੇ ਟ੍ਰਿਬਿਊਨ ਅਖਬਾਰ ਚਲਾਇਆ ਸੀ, ਪੰਜਾਬ ਨੈਸ਼ਨਲ ਬੈਂਕ ਚਲਾਉਣ ਚ ਵੀ ਉਹਦਾ ਬਹੁਤ ਵੱਡਾ ਰੋਲ ਸੀ, ਉਹਨੇ ਕਈ ਸਕੂਲ ਤੇ ਕਾਲਜ ਚਲਾਏ ਸੀ, ਉਹਦਾ ਚਲਾਇਆ ਕਾਲਜ ਅਜੇ ਤੱਕ ਲਾਹੌਰ ਵਿੱਚ ਵੀ ਦਿਆਲ ਸਿੰਘ ਕਾਲਜ ਦੇ ਤੌਰ ਤੇ ਚੱਲੀ ਜਾਂਦਾ। ਇਹਨਾਂ ਨੇ ਉਸ ਕਾਲਜ ਦੇ ਨਾਂ ਬਦਲਣ ਦੀ ਖੇਡ ਸ਼ੁਰੂ ਕੀਤੀ ਆ, ਯੂਨੀਵਰਸਿਟੀ ਤੋਂ ਵੀ ਪਾਸ ਕਰਾ ਦਿੱਤਾ। ਇਹਨਾਂ ਨੂੰ ਪਤਾ ਕਿ ਸਿੱਖਾਂ ਨੇ ਵਿਰੋਧ ਕਰਨਾ, ਤੇ ਦਿਆਲ ਸਿੰਘ ਮਜੀਠੀਆ ਜਿਹੜਾ ਸੀ ਬਾਕੀ ਮਜੀਠੀਆਂ ਵਰਗਾ ਨਹੀਂ, ਉਹ ਵੱਖਰੀ ਕਿਸਮ ਦਾ ਸੀ, ਉਹਨੇ ਪੜ੍ਹਾਈ ਦੇ ਉੱਤੇ ਤੇ ਦੇਸ਼ ਦੀ ਸੇਵਾ ਤੇ ਸਾਰਾ ਪੈਸਾ ਲਾ ਦਿੱਤਾ ਸੀ ਤੇ ਸਿੱਖ ਵਿਰੋਧ ਨਾ ਕਰਨ, ਇਸ ਕਰਕੇ ਨਵੀਂ ਦਲੀਲ ਘੜਦੀ ਆ ਕਿ ਦਿਆਲ ਸਿੰਘ ਕਾਲਜ ਦੇ ਬਜਾਏ ਇਹਨੂੰ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਖਿਆ ਜਾਊ, ਤਾਂ ਕਿ ਸਿੱਖਾਂ ਨੂੰ ਆਖੀ ਕਿ ਬਾਬਾ ਬੰਦਾ ਸਿੰਘ ਬਹਾਦਰ ਤਾਂ ਦਿਆਲ ਸਿੰਘ ਤੋਂ ਵੱਡਾ ਸੀ, ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਹੀ ਰੱਖਣਾ ਤੇ ਤੁਸੀਂ ਇੱਕ ਨਵਾਂ ਕਾਲਜ ਜਿਹੜਾ ਉਹ ਬਣਾ ਲਓ, ਜਾਂ ਕਿਸੇ ਸਰਕਾਰੀ ਕਾਲਜ ਦਾ ਨਾਂ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਲਓ।

0: ਜਿਹੜਾ ਚੱਲਦਾ ਕਾਲਜ ਦਿਆਲ ਸਿੰਘ ਦੇ ਨਾਂ ਤੇ ਉਹਨੂੰ ਬਦਲ ਕੇ ਜਦੋਂ ਇਸ ਤਰ੍ਹਾਂ ਕੀਤਾ ਜਾਂਦਾ ਉਹਦੇ ਨਾਲ ਵਾਦੋ ਵਾਦ ਖੜੇ ਹੁੰਦੇ ਆ ਪਰ ਬੀਜੇਪੀ ਦੀਆਂ ਸਰਕਾਰਾਂ ਪਰਵਾਹ ਨਹੀਂ ਕਰਦੀ
1: ਜੀ। ਪੁਨਸ ਆਪਾਂ ਕੱਲ ਪ੍ਰੋਗਰਾਮ ਚ ਵੀ ਮਮਤਾ ਬੈਨਰਜੀ ਦੀ ਗੱਲ ਕੀਤੀ ਸੀ ਕਿ ਉਹਨਾਂ ਦੀ ਪਾਵਰ ਕਾਫੀ ਘੱਟ ਗਈ ਹੈ ਤੇ ਹੁਣ ਉਹਨਾਂ ਦੇ ਖਿਲਾਫ ਇੱਕ ਵਕੀਲ ਨੇ ਕੇਸ ਕਰਤਾ ਜੀ ਕੀ ਬਣੂਗਾ ਜੀ।
0: ਮਮਤਾ ਬੈਨਰਜੀ ਦੀ ਪਹਿਲੀ ਗੱਲ ਤਾਂ ਕਿ 80 MLA ਸੀ 80 ਚੋਂ 60 ਉਹਦੇ ਨਾਲ ਟੁੱਟ ਗਿਆ ਸ਼ਾਇਦ ਦੋ ਹੋਰ ਟੁੱਟ ਜਾਣੇ ਬਾਕੀ ਉਹਦੇ ਕੋਲ 18 ਕੁ ਰਹਿ ਜਾਣਗੇ ਇੱਕ ਇੱਕ ਕਰਕੇ ਟੁੱਟਦੇ ਜਾਂਦੇ। ਇਹ ਵੀ ਸਾਰੇ ਕਹਿੰਦੇ ਆ ਕਿ ਉਹਦਾ ਆਪਣੇ ਭਤੀਜੇ ਨਾਲ ਬਹੁਤ ਮੋਹ ਆ ਅਭਿਸ਼ੇਕ ਬੈਨਰਜੀ ਨਾਲ ਉਹ ਪਾਰਟੀ ਨੂੰ ਅਜੇ ਵੀ ਕਹਿੰਦੀ ਆ ਕਿ ਤੁਸੀਂ ਉਹਦਾ ਕਹਿਣਾ ਮੰਨੋ। ਪਾਰਟੀ ਦੇ ਲੋਕ ਅਭਿਸ਼ੇਕ ਨੂੰ ਬਹੁਤਾ ਪਸੰਦ ਨਹੀਂ ਕਰਦੇ ਵੀ ਅਜੇ ਤੱਕ ਆਪਣੇ ਭਤੀਜੇ ਵਾਸਤੇ ਲੜੀ ਜਾਂਦੀ ਹੈ। ਉਧਰ ਦਿੱਲੀ ਚ ਜਿਹੜੇ ਪਾਰਲੀਮੈਂਟ ਮੈਂਬਰ ਨੇ ਇਸ ਪਾਰਟੀ ਦੇ 29 ਆ ਕੁੱਲ ਅੱਜ ਪਤਾ ਲੱਗਾ ਕਿ ਉਹਨਾਂ 29 ਚ 15 ਜਿਹੜੇ ਆ ਉਹ ਤਿਆਰੀ ਕਰਦੇ ਪਏ ਕਿ ਅਸੀਂ ਮਮਤਾ ਬੈਨਰਜੀ ਨੂੰ ਛੱਡ ਜਾਣਾ ਤੇ ਛੱਡ ਕੇ ਵੱਖਰਾ ਗਰੁੱਪ ਬਣਾ ਕੇ ਤੇ ਪਾਰਲੀਮੈਂਟ ਚ ਬਹਿਣਾ ਅਸੀਂ ਇਹਦੇ ਨਾਲ ਨਹੀਂ ਬਹਿ ਸਕਦੇ ਕਿਉਂਕਿ ਮਮਤਾ ਬੈਨਰਜੀ ਜਿਸ ਤਰ੍ਹਾਂ ਦੇ ਅਜੇ ਵੀ ਸਟੈਂਡ ਤੇ ਖੜੀ ਆ ਇਹ ਪਾਰਟੀ ਦਾ ਰਹਿੰਦਾ ਵੀ ਨੁਕਸਾਨ ਕਰੋ ਪਾਰਟੀ ਕਿਹੜੀ ਤੇ ਨੁਕਸਾਨ ਕਿਹੜਾ ਪਾਰਟੀ ਨੀ ਜੋ ਰਹੇਗੀ ਤੇ ਨੁਕਸਾਨ ਕਾਹਦਾ ਉਹ ਵੀ ਬਹਾਨਾ ਹੀ ਭਾਲਦੇ ਨੂੰ ਛੱਡਣ ਦਾ। ਉਸ ਚੱਕਰ ਦੇ ਵਿੱਚ ਮਮਤਾ ਬੈਨਰਜੀ ਇੱਕ ਪਾਸੇ ਤੋਂ ਮੁਸ਼ਕਲ ਚ ਦੂਜੇ ਪਾਸੋਂ ਇੱਕ ਵਕੀਲ ਨੇ ਉਹਦੇ ਖਿਲਾਫ਼ ਕੇਸ ਦਰਜ ਕਰਾ ਦਿੱਤਾ। ਉਹ ਕਹਿੰਦਾ ਜੀ ਬੀਬੀ ਸੂਬੇ ਦੀ ਸਰਕਾਰ ਬੰਗਾਲ ਸਰਕਾਰ ਦੇ ਖਿਲਾਫ਼ ਵੀ ਤੇ ਕੇਂਦਰ ਸਰਕਾਰ ਦੇ ਖਿਲਾਫ਼ ਵੀ ਜਿਸ ਤਰ੍ਹਾਂ ਦੇ ਬਿਆਨ ਦਿੰਦੀ ਆ ਉਹਨਾਂ ਬਿਆਨਾਂ ਦੇ ਨਾਲ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੋ ਸਕਦਾ ਇਹਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਬਿਆਨ ਜਿਹੜਾ ਐਂਟੀ ਨੈਸ਼ਨਲ ਹੈ ਜਿਹੜੇ ਕੱਲ ਤੱਕ ਦੂਸਰਿਆਂ ਨੂੰ ਐਂਟੀ ਨੈਸ਼ਨਲ ਦੱਸਦੀ ਸੀ ਹੁਣ ਉਹਦੇ ਆਪਣੇ ਖਿਲਾਫ਼ ਜਦੋਂ ਇਹ ਐਪਲੀਕੇਸ਼ਨ ਮੂਵ ਹੋ ਗਈ ਆ ਇਸ ਤੋਂ ਬਾਅਦ ਉਹਦੇ ਖਿਲਾਫ਼ ਕਿਸੇ ਵਕਤ ਵੀ ਕਾਰਵਾਈ ਹੋ ਸਕਦੀ ਹੈ। ਇਹ ਵੀ ਹੋ ਸਕਦਾ ਕਿ ਅਦਾਲਤ ਆਖੇ ਸਿਆਸੀ ਬਿਆਨਾਂ ਦੇ ਉੱਤੇ ਅਸੀਂ ਪਰਚੇ ਦਰਜ ਨਹੀਂ ਕਰਨੇ ਰੱਦ ਕਰ ਦੇਵੇ ਪਰ ਅੱਜ ਕੱਲ੍ਹ ਅਦਾਲਤਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ। ਜੇ ਅਦਾਲਤ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਫਿਰ ਮਮਤਾ ਬੈਨਰਜੀ ਵਾਸਤੇ ਮੁਸ਼ਕਲ ਹੋਰ ਵੀ ਜ਼ਿਆਦਾ ਵੱਧ ਜਾਣੀ
1: ਜੀ। ਪਨ ਸਾਹਿਬ ਜੈਨਜੀ ਇੱਕ ਗੀਤ ਸੁਣਦੇ ਨੇ ਕਿ ਸਿਰ ਉੱਤੋਂ ਲੰਘਣ ਫਲਾਈ ਕਰਕੇ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ ਤੇ ਜਦੋਂ ਕਿਤੇ ਮੇਰੇ ਕੰਨ ਚ ਪੈਂਦੀ ਹੈ ਇਹ ਗੀਤ ਤੇ ਮੈਨੂੰ ਡੋਨਲਡ ਟਰੰਪ ਦੀ ਯਾਦ ਆ ਜਾਂਦੀ ਵੀ ਗੱਲਾਂ ਤੇ ਉਹਨਾਂ ਦੀਆਂ ਵੀ ਬੜੀਆਂ ਉੱਚੀਆਂ ਨੇ ਸਮਝੋ ਪਰੇ ਨੇ ਤੇ ਇਹ ਉੱਚੀਆਂ ਗੱਲਾਂ ਕਰਨ ਵਾਲੇ ਦੇ ਖਿਲਾਫ਼ ਕਹਿੰਦੇ ਨੇ ਪਾਰਲੀਮੈਂਟ ਨੇ ਮਤਾ ਪਾਸ ਕਰਤਾ ਜੰਗ ਬੰਦ ਕਰਨ ਦਾ ਕੀ ਸੁਣ ਲੈਣਗੇ ਕਿਸੇ ਦੀ ਗੱਲ ਏ
0: ਤੁਹਾਡਾ ਗੁਆਂਢ ਮੱਥਾ ਅਮਰੀਕਾ ਨਾਲ ਕੈਨੇਡਾ ਵਾਲਿਆਂ ਦਾ ਇੰਨੀ ਉੱਚੀ ਸੋਚ ਨਾ ਬੋਲਿਆ ਕਰੋ ਸਵਲੀਨ ਉਹਨਾਂ ਨੂੰ ਜੋ ਸੁਣ ਗਈ ਨਾਲ ਬੁੱਢੇ ਦੇ ਕੰਨ ਕਹਿੰਦੇ ਬੜੇ ਤੇਜ਼ ਆ ਬੜੀ ਛੇਤੀ ਸੁਣ ਲੈਂਦਾ
1: ਸਾਨੂੰ ਤਾਂ ਪਹਿਲਾਂ ਹੀ ਦੱਬਣ ਨੂੰ ਮਿਲਦਾ ਜੀ
0: ਉਹਦੇ ਖਿਲਾਫ਼ ਉਹਦੇ ਦੇਸ਼ ਚ ਰੌਲਾ ਪੈਂਦਾ ਕਿ ਇਹਨੇ ਜੰਗ ਲਾ ਕੇ ਗਲਤ ਕੀਤਾ ਸਾਰੇ ਮੁਲਕ ਨੂੰ ਫਸਾ ਦਿੱਤਾ। ਹੁਣ ਤੱਕ 45 ਤੋਂ ਵੱਧ ਇਹਨਾਂ ਦੇ ਜਹਾਜ਼ ਡਿੱਗ ਪਏ ਸਾਰੀ ਦੁਨੀਆਂ ਚ ਵਜਕਾ ਸੀ ਅਮਰੀਕਾ ਦੇ ਜਹਾਜ਼ ਬੜੇ ਵਧੀਆ ਜਦੋਂ ਜਹਾਜ਼ ਡਿੱਗਦੇ ਜਾਣਗੇ ਭਾਵੇਂ ਆਪਣੀ ਗਲਤੀ ਨਾਲ ਡਿੱਗਣ ਭਾਵੇਂ ਇਰਾਨ ਡਿੱਗੇ ਦੁਨੀਆਂ ਚ ਪ੍ਰਭਾਵ ਤੇ ਇਹੋ ਜਾਊਗਾ ਇਹਨਾਂ ਨੇ ਜਹਾਜ਼ ਮਾੜੇ ਆ ਤੇਰੇ ਗਾਹ ਵੇਚਣਗੇ ਕੀ ਅਜੇ ਤੱਕ ਇਹ ਜੰਗੀ ਇੰਡਸਟਰੀ ਚੋਂ ਕਮਾਈ ਕਰਦੇ ਸੀ ਉਹਦਾ ਕਰਕੇ ਇਹਦਾ ਪ੍ਰਭਾਵ ਖਰਾਬ ਹੋ ਰਿਹਾ। ਇਹਨਾਂ ਦੀ ਪਾਰਲੀਮੈਂਟ ਚ ਮਤਾ ਆਇਆ ਸੀ ਉਸ ਮਤੇ ਦੇ ਉੱਤੇ ਪਹਿਲਾਂ ਸੈਨੇਟ ਵਿੱਚ ਵੋਟਾਂ ਪਈਆਂ ਜਾਣੀ ਅਪਰ ਹਾਊਸ ਜਿੱਦਾਂ ਸਾਡੇ ਭਾਰਤ ਵਿੱਚ ਰਾਜ ਸਭਾ ਹੁੰਦੀ ਹੈ ਉੱਥੇ ਇਹਨੂੰ ਵੋਟਾਂ ਘੱਟ ਪਈਆਂ ਤੇ ਉਹ ਦੂਜੇ ਇਹਦੇ ਖਿਲਾਫ਼ ਵੱਧ ਪੈ ਗਈਆਂ ਤੇ ਮਤਾ ਪਾਸ ਹੋ ਗਿਆ ਕੋਈ 4 ਕੁ ਮੈਂਬਰ ਦੇ ਟੁੱਟ ਕੇ ਦੂਜੇ ਪਾਸੇ ਚਲੇ ਗਏ ਕੁਝ ਮੈਂਬਰ ਗੈਰਹਾਜ਼ਰ ਰਹਿ ਗਏ ਤੇ ਇਹਦਾ ਨੁਕਸਾਨ ਹੋ ਗਿਆ। ਫਿਰ ਹੁਣ ਕੱਲ ਇਹਨਾਂ ਦਾ ਜਿਹੜਾ ਹੇਠਲਾ ਹਾਊਸ ਹੈ ਹਾਊਸ ਆਫ ਰਿਪ੍ਰਜੈਂਟੇਟਿਵ ਉਹ ਚ ਵੋਟਾਂ ਪਈਆਂ ਨੇ ਉੱਥੇ ਵੀ ਡੋਨਲਡ ਟਰੰਪ ਦੇ ਖਿਲਾਫ਼ ਮਤਾ ਪਾਸ ਹੋ ਗਿਆ ਮਤੇ ਦੇ ਪੱਖ ਵਿੱਚ 215 ਵੋਟਾਂ ਪਈਆਂ ਤੇ ਡੋਨਲਡ ਟਰੰਪ ਦੇ ਪੱਖ ਵਿੱਚ 208 ਪਈਆਂ। ਇਹਦੇ ਚ ਇੰਟਰਸਟਿੰਗ ਗੱਲ ਇਹ ਹੈ ਕਿ ਇਹਦੀ ਆਪਣੀ ਪਾਰਟੀ ਦੇ ਵਿੱਚੋਂ ਵੀ ਕੁਝ ਲੋਕ ਇਹਦੇ ਖਿਲਾਫ਼ ਘੁਲਸੇ ਆ 4 ਬੰਦਿਆਂ ਨੇ ਇਹਦੀ ਪਾਰਟੀ ਵਾਲਿਆਂ ਨੇ ਇਹਦੇ ਖਿਲਾਫ਼ ਵੋਟਾਂ ਪਾਈਆਂ ਜੇ ਉਹ 4 ਇਹਦੇ ਖਿਲਾਫ਼ ਵੋਟਾਂ ਨਾ ਪਾਉਂਦੇ ਤੇ ਇਹਦੇ ਖਿਲਾਫ਼ 215 ਪਈਆਂ ਉਹ 211 ਰਹਿ ਜਾਣੀਆਂ ਸੀ ਇਹਦੇ ਹੱਕ ਵਿੱਚ 208 ਆ ਉਹ 4 ਇੱਧਰ ਭੁਗਤ ਜਾਂਦੇ ਤੇ 212 ਹੋ ਜਾਣੇ ਸੀ ਫਿਰ ਮਤਾ ਹਾਰ ਜਾਣਾ ਸੀ। ਹੁਣ ਉਹ 4 ਜਣੇ ਇੱਧਰੋਂ ਘੱਟ ਗਏ ਉੱਧਰ ਵਿਰੋਧੀਆਂ ਦੇ ਨਾਲ ਵੱਧ ਗਏ ਉੱਧਰ 215 ਹੋ ਗਏ ਉਹਦਾ ਨਤੀਜਾ ਇਹ ਨਿਕਲਿਆ ਕਿ ਡੋਨਲਡ ਟਰੰਪ ਦੇ ਖਿਲਾਫ਼ ਮਤਾ ਪਾਸ ਹੋ ਗਿਆ ਆਰਡਰ ਕਰਤਾ ਉਹਨੂੰ ਕਿ ਤੂੰ ਜੰਗ ਰੋਕ

0: ਪਰ ਅਮਰੀਕਾ ਦੇ ਰਾਸ਼ਟਰਪਤੀ ਦੀਆਂ ਪਾਵਰਾਂ ਬਹੁਤ ਹੁੰਦੀਆਂ। ਉਹ ਪਾਵਰਾਂ ਇੰਨੀਆਂ ਨੇ ਕਿ ਪਾਰਲੀਮੈਂਟ ਦੇ ਪਾਸ ਕੀਤੇ ਮਤੇ ਨੂੰ ਵੀ ਵੀਟੋ ਕਰਕੇ ਰੋਕ ਸਕਦਾ। ਉਹਦੀ ਟੀਮ ਨੇ ਕੱਲ ਹੀ ਕਹਿਤਾ ਕਿ ਮਤਾ ਅਸੀਂ ਮੰਨਣਾ ਨਹੀਂ, ਪ੍ਰੈਜੀਡੈਂਟ ਡੋਨਲਡ ਟਰੰਪ ਇਸ ਮਤੇ ਉੱਤੇ ਵੀਟੋ ਕਰਨਗੇ, ਇਹਨੂੰ ਲਾਗੂ ਹੋਣ ਤੋਂ ਰੋਕ ਦੇਣਗੇ। ਜੇ ਉਹਨਾਂ ਨੇ ਰੋਕ ਦਿੱਤਾ ਫਿਰ ਕੁਛ ਵੀ ਨਹੀਂ ਹੋਣਾ, ਪਰ ਉੱਥੋਂ ਦੇ ਲੋਕਾਂ ਦੇ ਮੂਡ ਦਾ ਪਤਾ ਲੱਗ ਗਿਆ, ਉੱਥੋਂ ਦੀ ਪਾਰਲੀਮੈਂਟ ਦਾ ਪਤਾ ਲੱਗ ਗਿਆ ਕਿ ਉਹਨਾਂ ਨੇ ਮਤਾ ਆਪਣੇ ਪ੍ਰੈਜੀਡੈਂਟ ਦੇ ਖਿਲਾਫ ਪਾਸ ਕਰਤਾ।
1: ਜੀ ਪੁੰਨ ਸਾਹਿਬ, ਪ੍ਰੋਗਰਾਮ ਦਾ ਸਮਾਂ ਜਿਹੜਾ ਉਹ ਖਤਮ ਹੋ ਗਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਜਾਣਕਾਰੀ ਸਾਡੇ ਲਿਸਨਰਸ ਦੇ ਨਾਲ ਸਾਂਝੀ ਕੀਤੀ ਹੈ, ਸ਼ੁਕਰੀਆ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਅਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਰੇਟ ਤੇ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਨੂੰ ਕਾਲ ਕਰ ਲਓ 587-832-1208। ਓਏਸਿਸ ਸਮਾਈਲ ਮੈਡੀਕਲ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਇਸ ਮੈਡੀਕਲ ਕਲੀਨਿਕ ਤੇ ਜਾਣ ਲਈ ਤੁਹਾਨੂੰ ਕਿਸੇ ਅਪਾਇੰਟਮੈਂਟ ਦੀ ਲੋੜ ਨਹੀਂ। ਮਾਹਿਰ ਡਾਕਟਰ ਨੇ ਉੱਥੇ ਜੀ ਨਵੇਂ ਪੇਸ਼ੈਂਟਸ ਨੂੰ ਵੀ ਉਹ ਵੈਲਕਮ ਕਹਿ ਰਹੇ ਨੇ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੋਣਗੇ। ਇਹਨਾਂ ਦਾ ਫੋਨ ਨੰਬਰ 587-617-4646 ਹੈ ਜੀ। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਕੈਨੇਡਾ ਦੀ ਬਹੁਤ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਗੌਰਵ ਸ਼ਰਮਾ ਨੂੰ ਸੰਪਰਕ ਕਰ ਸਕਦੇ ਹੋ 403-903-6757 ਤੇ। ਪਿਕਸਲ ਫੋਟੋ ਸਟੂਡੀਓ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ। ਪਾਸਪੋਰਟ ਸਾਈਜ਼ ਫੋਟੋ ਬਣਾਉਣੀ ਹੈ ਤੇ ਡਾਲਰ ਲੱਗਣੇ ਸਿਰਫ 7। ਇਸ ਤੋਂ ਇਲਾਵਾ ਫੈਮਿਲੀ ਫੋਟੋ ਬਣਾਉਣੀ ਹੈ, ਬੱਚਿਆਂ ਦੀਆਂ ਫੋਟੋਜ਼ ਬਣਾਉਣੀ ਹੈ, ਪੋਰਟਰੇਟਸ ਬਣਾਉਣਾ ਚਾਹੁੰਦੇ ਹੋ, ਕੋਈ ਵੈਡਿੰਗ ਫੰਕਸ਼ਨ ਜਿਹੜਾ ਹੈ ਉਹ ਸ਼ੂਟ ਕਰਾਉਣਾ ਹੈ ਤਾਂ ਤੁਸੀਂ ਪਿਕਸਲ ਫੋਟੋ ਸਟੂਡੀਓ ਵਾਲਿਆਂ ਨੂੰ ਕਾਲ ਕਰ ਸਕਦੇ ਹੋ 403-947-0060 ਤੇ। ਇਸ ਤੋਂ ਇਲਾਵਾ YYC ਹੋਮ ਕੇਅਰ ਨੇ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ। ਵੀਰਪਾਲ ਕੌਰ ਟਾਟਰ ਤੇ ਉਹਨਾਂ ਦੀ ਜਿਹੜੀ ਪੂਰੀ ਟੀਮ ਹੈ ਉਹ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਬੜੇ ਧਿਆਨ ਦੇ ਨਾਲ ਸਾਂਭ ਸੰਭਾਲ ਕਰਦੇ ਨੇ ਤੇ ਬਿੱਲ ਜਿਹੜਾ ਉਹ ਸਿੱਧਾ ਸਰਕਾਰ ਨੂੰ ਕਰਦੇ ਨੇ। ਜੇਕਰ ਤੁਹਾਡੇ ਘਰਾਂ ਦੇ ਵਿੱਚ ਬਜ਼ੁਰਗ ਨੇ, ਤੁਸੀਂ ਇਹਨਾਂ ਦੀਆਂ ਸਰਵਿਸਿਜ਼ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਲਓ 855-760-9083 ਤੇ। ਇਸ ਦੇ ਨਾਲ ਹੀ ਮੈਨੂੰ ਹੁਣ ਸਵਲੀਨ ਕੌਰ ਜੱਸੜ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੇ ਵਿੱਚ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਲਈ ਖਿਮਾ। ਸਤਿ ਸ੍ਰੀ ਅਕਾਲ ਜੀ।
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
3: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ। ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
3: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਦਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਚ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200।

0: ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਓਹੋ ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋ ਵੀ ਗਏ
1: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
2: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
0: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime.

0: anywhere. ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4 7 17 1947
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ .ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो आज फिर नहीं लोड मिलिया
2: की होया
1: बस पूछना इंश्योरेंस कंफर्मेशन नहीं आई टाइम पे ते हुन फिर एक दिन वेट करनी पैनी है ते बच्चियां नु फिर नहीं मिल होना दो दिन
2: ओहो रह गए ना फिर पीछे मैं सुनया है सोनिक इंश्योरेंस दे मानस पहुजा अते रमड़ाच ते उना दी टीम इंश्योरेंस कंफर्मेशन बहुत जल्दी प्रोवाइड करवा दंदी है ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नु फोन करो ते जल्दी तो जल्दी गल करके कोई हल लभो ताकि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਥੈਂਕ ਯੂ
5: मर्सिडीज कार खरीदना चाहते हो हुण कनेडा दे विच तुहाडे सुपने सच होण दा समा आ गया
6: कनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल पंजाबी हिंदी उर्दू या फिर अंग्रेजी दे विच गलबात करो गौरव शर्मा तुहानू देणगे वधिया सलाह ते वधिया डील्स मर्सिडीज बेंस कंट्री हिल्स 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
5: ਮਰਸੀਡੀਜ਼ ਬੈਂਸ ਕੰਟਰੀ ਹਿਲਸ
6: नॉर्थ ईस्ट कैलगरी दे कैसल रिज एरिया दे विच है लॉट खरीदन दा शानदार मौका जिथे बनाए जा सकदे ने 3 टाउन हाउस एना ही नहीं एना तिना दे नाल लीगल बेसमेंट सुइट भी बनाई जा सकदियां ने बिल्डर्स ते इन्वेस्टर्स लई है शानदार मौका फ्यूचर रेंटल इनकम लई है ए एक बहुत वधिया ऑप्शन वधेरे जानकारी लई कॉल कर सकदे हो एमे नु 403-617-2111 ते अमन गिल नु भी कॉल कर सकदे हो 403-479-7007 ते बिल्डिंग परमिट पहला तो ही अप्रूव्ड है
2: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ

0: ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 कनाडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो
1: सोने घर दी निशानी हुंदी है शानदार फ्लोरिंग जिथे कदम रखदियां ही तुहाडे मेहमान फ्लोरिंग कंपनी दा पता पुछन लग जान ते ओ पता है कैलगरी कारपेट एम्पायर जिथे तुसी ले सकदे हो अपनी पसंद दी फ्लोरिंग दा समान फ्लोरिंग घर दा होवे या होवे कमर्शियल नवा लवाना होवे या होवे रेनोवेशन दा प्लान कारपेट हार्डवुड लेमिनेट टाइल ते होर शानदार फ्लोरिंग दे डिजाइनर नाल भरिया है इना दा शोरूम अज ही इना दे शोरूम ते पुछो 2935 19th Street नॉर्थ ईस्ट कैलगरी कैलगरी कारपेट फोन नंबर 403-510-1515 2935 19th Street नॉर्थ ईस्ट कैलगरी
2: रेडियो सरसगम 94.7 FM सुन रहे सारे श्रोतियां नूं कुलदीप सिंह वल्लों सत श्री अकाल जी अज दिन शुक्रवार जून महीने की 5 तरीक सन 2026 4:08 हो रहे ने शाम दे हुण तो लैके 5 बजे तक मेरा ते आप जी का साथ 5 बजे शान अली जी प्रोग्राम पेश करनगे ते रात 8 बजे सवलीन कौर जस्सड़ एक विशेष प्रोग्राम पेश करनगे 9 बजे पंजाब तो जतेंद्र पन्नू जी नाल गलबात पेश की जाएगी ये साढ़े अज के बाकी रेंदे प्रोग्राम से उन्हों का वेरवा अज के इस प्रोग्राम खबर से चर्चा तो असी करनी है कुछ होर मौसम की तो होर गलबात भी अज के प्रोग्राम असी करांगे खैर थोड़ी जी पहले मौसम की गल कर लीए इस वेले 19 डिग्री सैलसीयस है ज़्यादा करके शहर के बहुते हिस्सों में ਧੁੱਪੀ ਨਿਕਲੀ ਹੋਈ ਹੈ ਤੇ ਕਈ ਜਗ੍ਹਾ ਤੇ ਬੱਦਲਬਾਈ ਵੀ ਦੇਖੀ ਜਾ ਸਕਦੀ ਹੈ ਅਗਲੇ 3 ਘੰਟਿਆਂ ਦੇ ਵਿੱਚ ਕੁਝ ਹਲਕੀ ਫੁਲਕੀ ਬਾਰਿਸ਼ ਵੀ ਹੋ ਸਕਦੀ ਹੈ ਅੱਜ ਰਾਤ ਨੂੰ 5 ਡਿਗਰੀ ਕੱਲ ਨੂੰ ਦਿਨ ਵੇਲੇ 17 ਤੇ ਰਾਤ ਨੂੰ 4 ਉਸ ਤੋਂ ਅਗਲੇ ਦਿਨ 14 ਤੇ 7 ਉਸ ਤੋਂ ਅਗਲੇ ਦਿਨ 18 ਤੇ 6 ਫਿਰ 18 ਤੇ 8 ਡਿਗਰੀ ਸੈਲਸੀਅਸ ਇਸ ਤਰ੍ਹਾਂ ਧੁੱਪ ਦਾ ਬਦਲਾਂ ਦੇ ਨਾਲ ਲੁਕਣ ਮਿੱਟੀ ਦਾ ਖੇਡ ਬਣਿਆ ਰਹੇਗਾ ਤੇ ਕਿਤੇ ਕਿਤੇ ਬਾਰਿਸ਼ ਵੀ ਹਲਕੀ ਫੁਲਕੀ ਆਉਂਦੀ ਰਹੇਗੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਅਸੀਂ ਕਰਨੀ ਹੈ ਤੇ ਜਿਹੜੀਆਂ ਖਬਰਾਂ ਤੇ ਗੱਲ ਕਰਨੀ ਅਸੀਂ ਵਿਸਥਾਰ ਨਾਲ ਉਹਨਾਂ ਦੀ ਮੁੱਢਲੀ ਜਾਣਕਾਰੀ ਪਹਿਲਾਂ ਦੇ ਦਈਏ ਆਪ ਜੀ ਨੂੰ ਕੈਨੇਡਾ ਦੇ ਵਿੱਚ ਅਨਇੰਪਲੋਇਮੈਂਟ ਰੇਟ ਬੇਰੁਜ਼ਗਾਰੀ ਘਟੀ ਹੈ ਇਹ ਅੰਕੜੇ ਕਹਿੰਦੇ ਨੇ ਤੇ 88,000 ਨੌਕਰੀਆਂ ਜੋੜੀਆਂ ਨੇ ਆਰਥਿਕਤਾ ਨੇ ਇਕਨੋਮੀ ਦੇ ਵਿੱਚ 88,000 ਨੌਕਰੀਆਂ ਪੈਦਾ ਹੋਈਆਂ ਨੇ ਇਹ ਕਿਸਨੇ ਕਿਹਾ ਅਤੇ ਕੀ ਇਹਦੀ ਵਿਸਥਾਰ ਵਿੱਚ ਜਾਣਕਾਰੀ ਹੈ ਉਹ ਸਭ ਕੁਛ ਅਸੀਂ ਸਾਂਝਾ ਕਰਾਂਗੇ ਡੋਨਲਡ ਟਰੰਪ ਉਹਨਾਂ ਨੇ 39 ਮੁਲਕਾਂ 'ਤੇ ਨੀਤੀਆਂ ਬਣਾ ਕੇ ਕੁਛ ਇਮੀਗ੍ਰੈਂਟਸ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕਰਦੇ ਹੋਏ ਕੁਛ ਨੀਤੀਆਂ ਬਣਾ ਦਿੱਤੀਆਂ ਸੀ ਅਤੇ USA ਦੇ ਵਿੱਚ ਇੱਕ ਅਦਾਲਤ ਵੱਲੋਂ ਉਹਨਾਂ ਫੈਸਲਿਆਂ ਨੂੰ ਇਨਵੈਲੀਡੇਟ ਕਰਾ ਦਿੱਤਾ ਗਿਆ ਕਿ ਉਹ ਵੈਲਿਡ ਨਹੀਂ ਹੈ ਫੈਸਲਾ ਨਹੀਂ ਇਸ ਤਰ੍ਹਾਂ ਕਰ ਸਕਦੇ ਡੋਨਲਡ ਟਰੰਪ ਡੋਨਲਡ ਟਰੰਪ ਦੀ ਹੀ ਗੱਲ ਚੱਲੀ ਹੈ

ਤੇ ਇੰਡੀਆ ਬਾਬਤ ਕੁਛ ਬੋਲੇ ਨੇ ਉਹਦੇ ਤੇ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ। ਤੇ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ 46 ਜਣੇ ਗ੍ਰਿਫਤਾਰ ਕੀਤੇ ਗਏ ਨੇ 46 ਤੇ 164 ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਹੜੇ ਕ੍ਰਿਮੀਨਲ ਟੂਰਿਜ਼ਮ ਦੇ ਗੈਰ ਕਾਨੂੰਨੀ ਧੰਦੇ ਨਾਲ ਜੁੜੇ ਹੋਏ ਸਨ। ਟੂਰਿਸਟ ਬਣ ਕੇ ਉਹ ਜਿਹੜੇ ਸੀ ਕਈ ਏਰੀਆ ਦੇ ਵਿੱਚ ਕ੍ਰਾਈਮ ਕਰਦੇ ਸੀ, ਇਹ ਪੁਲਿਸ ਦਾ ਕਹਿਣਾ। ਇਹਨਾਂ ਵਿੱਚੋਂ ਜ਼ਿਆਦਾਤਰ ਰੋਮਾਨੀਆ ਦੇ ਨਾਲ ਸੰਬੰਧਿਤ ਨੇ, ਇੰਡੀਅਨ ਵੀ ਹੈਗੇ ਨੇ। ਹੋਰ ਖਬਰਾਂ 'ਚ ਲਿਬਰਲ ਮੈਂਬਰ ਪਾਰਲੀਮੈਂਟ ਐਰਸਕਿਨ ਸਮਿਥ ਨੇ ਕਨਫਰਮ ਕੀਤਾ ਕਿ ਉਹ ਫੈਡਰਲ ਪੋਲੀਟਿਕਸ ਜਲਦੀ ਛੱਡ ਦੇਣਗੇ। ਟੋਰੋਂਟੋ ਸਨ ਦੇ ਵਿੱਚ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਬਾਰੇ ਖੁਲਾਸੇ ਕੀਤੇ ਗਏ ਸੀ। ਉਸ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਕੌਕਸ ਮੈਂਬਰਾਂ ਨੂੰ ਬੜੇ ਦਬਕੇ ਮਾਰਦੇ ਨੇ ਅਤੇ ਅਬਿਊਜ਼ ਕਰਦੇ ਨੇ, ਕੁਛ ਇਸ ਤਰ੍ਹਾਂ ਦੀ ਗੱਲ ਯੈਲ ਕਰਦੇ ਨੇ, ਇਹ ਖਬਰ ਆਈ ਸੀ। ਇਸ ਤੋਂ ਬਾਅਦ ਕੀ ਡਿਟੇਲ ਹੈ ਅਤੇ ਉਹਨਾਂ ਦੀ ਆਪਣੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੀ ਕਹਿੰਦੇ ਨੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਹੋਰ ਖਬਰਾਂ ਹੈਗੀਆਂ ਨੇ ਸਾਡੇ ਕੋਲ, ਕੁਛ ਲੋਕਲ ਨੇ, ਕੁਛ ਹੋਰ ਆਸ ਪਾਸ ਦੀਆਂ। ਇਹ ਸਾਰੀ ਜਾਣਕਾਰੀ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਆਪ ਜੀ ਨਾਲ ਸ਼ੇਅਰ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਪ੍ਰੋਗਰਾਮ ਵਿੱਚ ਸਪੋਂਸਰਾਂ ਬਾਰੇ ਦੱਸ ਦਈਏ ਜੀ। ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਹੋਰੀ, ਜੋ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਸਪੈਸ਼ਲਿਸਟ ਨੇ ਜੀ। ਇੰਸ਼ੋਰੈਂਸ ਦੇ ਤੁਸੀਂ ਬਹੁਤ ਵਧੀਆ ਰੇਟ ਲੈਣੇ ਹੋਣ, ਬੈਸਟ ਰੇਟ ਲੈਣ ਲਈ 587-832-1268 'ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵਈਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਜੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜਦੀ ਹੈ। ਤੁਸੀਂ ਅਗਰ ਬਜ਼ੁਰਗਾਂ ਦੀ ਸਾਂਭ ਸੰਭਾਲ ਵਾਸਤੇ ਉਹਨਾਂ ਦੀ ਮਦਦ ਚਾਹੁੰਦੇ ਹੋ ਤਾਂ YYC ਹੋਮ ਕੇਅਰ ਅਤੇ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ, 825-760-983, 8257600983। ਓਆਸਿਸ ਸਮਾਇਲ ਮੈਡੀਕਲ ਕਲੀਨਿਕ ਜੋ ਕਿ ਸਨਰਿਜ ਦੇ ਵਿੱਚ ਹੈ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ, ਮਾਹਿਰ ਡਾਕਟਰ ਨੇ ਇਹਨਾਂ ਕੋਲ, ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਓਆਸਿਸ ਸਮਾਇਲ ਮੈਡੀਕਲ ਦੇ ਨਾਲ ਫੋਨ 587-4496-96, 5876174696। ਨਵੇਂ ਪੇਸ਼ੈਂਟਸ ਵੀ ਲੈ ਰਹੇ ਨੇ, ਹਫ਼ਤੇ ਦੇ 6 ਦਿਨ ਖੁੱਲ੍ਹਦੇ ਨੇ ਓਆਸਿਸ ਸਮਾਇਲ ਮੈਡੀਕਲ। ਮਰਸੀਡੀਜ਼ ਬੈਂਸ ਕੰਟਰੀ ਹੈਲਥ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ, ਵਧੀਆ ਡੀਲ ਲੈਣ ਲਈ ਤੁਸੀਂ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਲਓ, 403-903-5757, 403-903-6757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ, ਭਰੋਸੇਯੋਗ ਸੇਵਾਵਾਂ ਲਈ ਜਾਂ ਮੋਰਗੇਜ ਇੰਸ਼ੋਰੈਂਸ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਓ, 403-400-4350, 403-404-500। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ। ਮਦਰ ਇੰਡੀਆ ਰੈਸਟੋਰੈਂਟ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, ਮਦਰ ਇੰਡੀਆ ਰੈਸਟੋਰੈਂਟ, ਔਰ ਇਹਨਾਂ ਕੋਲ ਹੋਰ ਬਹੁਤ ਸਾਰੀਆਂ ਆਈਟਮਸ ਨੇ। ਸਿਟੀ ਸਕੇਪ ਲੈਂਡਿੰਗ ਦੇ ਵਿੱਚ ਇਹ ਰੈਸਟੋਰੈਂਟ ਹੈ ਜੀ, 24 ਘੰਟੇ 7 ਦਿਨ ਖੁੱਲ੍ਹਦਾ ਹੈ। ਫੋਨ 403-400-6661, 4036-16-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ, ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਤੁਹਾਨੂੰ ਬਣਾ ਦੇਣਗੇ, ਫੈਮਿਲੀ ਅਤੇ ਬੱਚਿਆਂ ਦੇ ਪੋਰਟਰੇਟਸ ਵੀ ਖਿੱਚ ਦੇਣਗੇ, ਗ੍ਰੈਜੂਏਸ਼ਨ ਦੀਆਂ ਫੋਟੋ ਤੁਹਾਨੂੰ ਚਾਹੀਦੀਆਂ ਨੇ ਅਤੇ ਬਹੁਤ ਗੁੱਡ ਕੁਆਲਿਟੀ ਵਿੱਚ ਦੇਣਗੇ। ਫੋਨ ਹੈ ਜੀ 403-947-0060, 403-947-0060, ਪਿਕਸਲ ਫੋਟੋ ਸਟੂਡੀਓ। ਅਤੇ ਕੈਨੇਡਾ ਦੀ ਗੱਲਬਾਤ ਹੁਣ ਜਾਰੀ ਰੱਖਦੇ ਹਾਂ ਜੀ। ਸਭ ਤੋਂ ਪਹਿਲਾਂ ਜਿਹੜੀ ਰਿਪੋਰਟ ਆਈ ਹੈ ਕਿ ਕੈਨੇਡਾ ਵਿੱਚ ਮਈ ਮਹੀਨੇ ਦੇ ਵਿੱਚ ਨੌਕਰੀਆਂ

ਤੇ ਹਾਲਾਤ ਕੀ ਰਹੇ ਨੇ ਭਾਵੇਂ ਕਿ ਰਿਪੋਰਟ ਆਈ ਸੀ ਕੁਝ ਦਿਨ ਪਹਿਲਾਂ ਹੀ ਕਿ ਕੈਨੇਡਾ ਦੇ ਵਿੱਚ ਟੈਕਨੀਕਲੀ ਰਿਸੈਸ਼ਨ ਹੈ ਮੰਦਵਾੜਾ ਹੈ ਪਰ ਮਾਹਰਾਂ ਦੀ ਇੱਕ ਕਿਸਮ ਦੀ ਆਸ ਤੋਂ ਉਲਟ ਇੱਕ ਜਿਹੜੀ ਜੋਬ ਇਕੋਨਮੀ ਹੈ ਜੀ ਉਸਨੇ ਚੰਗਾ ਪਰਫੋਰਮ ਕੀਤਾ ਸਟੈਟ ਸਕੈਨ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਇਕੋਨਮੀ ਨੇ ਮਈ ਦੇ ਵਿੱਚ 88,000 ਨੌਕਰੀਆਂ ਜੋੜੀਆਂ ਜੋ ਕਿ ਇੱਕ ਸਰਪ੍ਰਾਈਜ਼ ਹੈ ਅਤੇ ਇਸ ਸਾਲ ਦੇ ਸ਼ੁਰੂ ਤੋਂ ਜੋ ਨੌਕਰੀਆਂ ਖੁੱਸੀਆਂ ਨੇ ਘਟੀਆਂ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਆਫਸੈਟ ਕੀਤਾ ਏਜੰਸੀ ਨੇ ਇਹ ਵੀ ਕਿਹਾ ਕਿ ਅਨਇੰਪਲਾਇਮੈਂਟ ਰੇਟ ਬੇਰੁਜ਼ਗਾਰੀ ਦੀ ਦਰ ਜੋ ਕਿ ਅਪ੍ਰੈਲ ਦੇ ਵਿੱਚ 6.9 ਸੀ ਉਹ 6.6 ਰਹਿ ਗਈ ਹੈ ਅਨਇੰਪਲਾਇਮੈਂਟ ਰੇਟ ਸਟੈਟ ਸਕੈਨ ਨੇ ਇਹ ਵੀ ਕਿਹਾ ਕਿ ਜੋਬ ਗੇਨਸ ਜਿਹੜੇ ਨੇ ਕਈ ਖੇਤਰਾਂ ਵਿੱਚ ਹੈਗੇ ਨੇ ਅਤੇ ਫੁੱਲ ਟਾਈਮ ਵਰਕ ਦੇ ਵਿੱਚ ਕਾਫੀ ਜ਼ਿਆਦਾ ਨੇ ਕੰਸਟਰਕਸ਼ਨ ਦੇ ਵਿੱਚ 27,000 ਨੌਕਰੀਆਂ ਪਿਛਲੇ ਮਹੀਨੇ ਜਿਹੜੀਆਂ ਪੈਦਾ ਹੋਈਆਂ ਜਦਕਿ ਹੋਲਸੇਲ ਰਿਟੇਲ ਸੈਕਟਰ ਦੇ ਵਿੱਚ 35,000 ਪੁਜੀਸ਼ਨਾਂ ਜਿਹੜੀਆਂ ਸੀ ਉਹ ਗੁੱਲ ਹੋ ਗਈਆਂ ਉਹ ਘੱਟ ਗਈਆਂ ਇਕੋਨੋਮਿਸਟ ਮਈ ਦੀ ਰਿਪੋਰਟ ਦੇ ਵਿੱਚ 10,000 ਜੋਬ ਜਿਹੜੀਆਂ ਉਹਨਾਂ ਦਾ ਗੇਨ ਸਮਝਦੇ ਸੀ ਕਿ ਹੋਣਾ ਅਤੇ ਸਟੈਟ ਸਕੈਨ ਨੇ ਇਹ ਵੀ ਕਿਹਾ ਕਿ ਜਿਹੜੇ ਯੰਗ ਵਰਕਰ ਹੈਗੇ ਨੇ 15 ਤੋਂ 24 ਸਾਲ ਦੇ ਉਹਨਾਂ ਦੇ ਵਿੱਚ ਫੁੱਲ ਟਾਈਮ ਜੋਬ ਜਿਹੜੀਆਂ ਮਈ ਦੇ ਵਿੱਚ ਕਰਨਾ ਚਾਹੁੰਦੇ ਸੀ ਉਹ ਕਾਫੀ ਨੰਬਰ ਜਿਹੜੇ ਨੇ ਇੰਪਰੂਵ ਹੋਏ ਨੇ ਅਤੇ ਜੇ ਯੂਥ ਜਿਹੜਾ ਹੈ ਉਹ ਬੈਟਰ ਸਟਾਰਟ ਲੱਭਦਾ ਸਮਰ ਸੀਜ਼ਨ ਜੋਬ ਦੇ ਵਿੱਚ ਸਮਰ ਜੋਬ ਸੀਜ਼ਨ ਦੇ ਵਿੱਚ ਅਤੇ ਉਹ ਚੰਗੀ ਆਸ ਰੱਖ ਸਕਦੇ ਨੇ ਕਿਉਂਕਿ 2025 ਦੇ ਵਿੱਚ ਇਹ ਹੋਈ ਮਾਰਕੀਟ ਜਿਹੜੀ ਹੈ ਲੇਬਰ ਮਾਰਕੀਟ ਉਹ ਕਾਫੀ ਔਖੀ ਸੀ 15 ਤੋਂ 24 ਸਾਲ ਦੇ ਵਰਗ ਦੇ ਵਿੱਚ ਅਤੇ ਅਨਇੰਪਲਾਇਮੈਂਟ ਵੀ ਇਸੇ ਵਰਗ ਦੇ ਵਿੱਚ ਸਭ ਤੋਂ ਵੱਧ ਦੱਸੀ ਜਾ ਰਹੀ ਹੈ ਅੰਕੜੇ ਚੰਗੇ ਨੇ ਪਰ ਕਈ ਲੋਕ ਕਈ ਮਾਹਰ ਕਹਿ ਰਹੇ ਨੇ ਕਿ ਇਹਨਾਂ ਅੰਕੜਿਆਂ ਦੇ ਪਿੱਛੇ ਛੁਪਿਆ ਹੋਇਆ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਅਤੇ ਵੱਡੀਆਂ ਸਮੱਸਿਆਵਾਂ ਨੇ ਮਾਰਕ ਕਾਰਨੀ ਅਤੇ ਉਹਨਾਂ ਦੀ ਟੀਮ ਨੂੰ ਕਾਫੀ ਜੱਦੋਜਹਿਦ ਕਰਨੀ ਪਏਗੀ ਅਤੇ ਉਹਨਾਂ ਵੱਲੋਂ ਜੋ ਜੋ ਹੁਣ ਤੱਕ ਕੀਤਾ ਜਾ ਰਿਹਾ ਉਸ 'ਤੇ ਕਈ ਵਾਰੀ ਇੰਨੀਆਂ ਸਮੱਸਿਆਵਾਂ ਆ ਜਾਂਦੀਆਂ ਕਿ ਲੱਗਦਾ ਹੈ ਕਿ ਕਾਫੀ ਨਹੀਂ ਹੈ ਇਸ ਤੋਂ ਜ਼ਿਆਦਾ ਵੀ ਕੁਛ ਹੋਰ ਕਰਨਾ ਪਵੇਗਾ ਸੋ ਕੈਨੇਡਾ ਦੇ ਵਿੱਚ ਜੋਬ ਨੰਬਰਸ ਨੂੰ ਲੈ ਕੇ ਇਕੋਨਮੀ ਨੂੰ ਲੈ ਕੇ ਬਹੁਤ ਕੁਛ ਜਿਹੜਾ ਹੈ ਜੀ ਉਹ ਚੱਲ ਰਿਹਾ ਇੱਕ ਪਾਸੇ ਕੁਛ ਚੀਜ਼ਾਂ ਜਿਹੜੀਆਂ ਨੇ ਕਈ ਵਾਰੀ ਦੇਸ਼ ਦੀ ਇਕੋਨਮੀ ਨੂੰ ਅਪਲਿਫਟ ਕਰਨ ਲਈ ਵੀ ਆਉਂਦੀਆਂ ਨੇ ਅਤੇ ਸਿੱਧੇ ਸਿੱਧੇ ਤਰੀਕੇ ਤੌਰ ਉਹਨਾਂ 'ਤੇ ਖਰਚਾ ਵੀ ਕਾਫੀ ਹੁੰਦਾ ਹੈ ਪਰ ਕੁਛ ਚੀਜ਼ਾਂ ਨਾਲ ਸੈਂਟੀਮੈਂਟਸ ਜਿਹੜੇ ਨੇ ਜੀ ਉਹ ਬੈਟਰ ਹੋ ਜਾਂਦੇ ਨੇ ਜਿਵੇਂ ਕਿ ਫੀਫਾ ਵਰਲਡ ਕੱਪ ਆ ਰਿਹਾ ਕੱਲ੍ਹ ਅਸੀਂ ਖਬਰ ਦਿੱਤੀ ਸੀ ਕਿ ਫੀਫਾ ਵੱਲੋਂ ਇਹ ਲਾਸਟ ਮਿੰਟ 'ਤੇ ਪੋਲਿਸੀ ਬਦਲ ਦਿੱਤੀ ਗਈ ਲੋਕਾਂ ਨੂੰ ਕਿਹਾ ਸੀ ਕਿ ਆਪਣੀ ਪਾਣੀ ਦੀਆਂ ਬੋਤਲਾਂ ਟੋਰੋਂਟੋ ਦੇ ਸਟੇਡੀਅਮ ਵਿੱਚ ਨਹੀਂ ਲਿਆ ਸਕਦੇ ਜਿਸ ਨਾਲ ਪੋਸੀਬਲ ਹੀਟ ਇੰਪੈਕਟ ਕਿਉਂਕਿ ਗਰਮੀ ਵਗੈਰਾ ਬਹੁਤ ਹੁੰਦੀ ਹੈ ਅਤੇ ਮੈਚ ਹੋਣਗੇ ਬੜੀ ਕਰਾਊਡ ਹੋਵੇਗੀ ਉੱਥੇ ਅਤੇ ਉਸ ਦੇ ਬਾਰੇ ਖਦਸ਼ੇ ਪੈਦਾ ਹੋ ਗਏ ਸੀ ਪਰ ਫੀਫਾ ਵਰਲਡ ਕੱਪ ਦੇ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਨੇ ਸ਼ਰਨ ਬਲਨਬੈਕ ਉਹਨਾਂ ਨੇ ਕਿਹਾ ਕਿ ਮੈਂ ਫੀਫਾ ਨਾਲ ਗੱਲਬਾਤ ਕੀਤੀ ਹੈ ਫੀਫਾ ਦੇ ਅਧਿਕਾਰੀਆਂ ਨਾਲ ਅਤੇ ਅਸੀਂ ਫਾਈਨਲ ਡਿਸੀਜਨ 'ਤੇ ਜਿਹੜਾ ਉਹ ਵੇਟ ਕਰ ਰਹੇ ਹਾਂ ਅਤੇ ਉਹ ਦੁਬਾਰਾ ਇਸ ਬਾਰੇ ਸੋਚਣਗੇ ਲੋਕਾਂ ਨੂੰ ਆਪਣੀਆਂ ਪਾਣੀ ਦੀਆਂ ਬੋਤਲਾਂ ਸਟੇਡੀਅਮ ਦੇ ਵਿੱਚ ਲਿਆਉਣ ਲਈ ਜਿੱਥੇ ਮੈਚ ਹੋਣਗੇ ਇਸ ਦੇ ਵਿੱਚ ਔਰਗਨਾਈਜੇਸ਼ਨ ਨੇ ਕਿਹਾ ਸੀ ਕਿ ਹੈਲਥ ਅਤੇ ਸੇਫਟੀ ਜਿਹੜੀ ਹੈ ਉਹ ਬੈਨ ਦਾ ਰੀਜ਼ਨ ਹੈ ਪਰ ਟੋਰੋਂਟੋ ਦੀ ਮੇਅਰ ਓਲੀਵੀਆ ਚਾਓ ਨੇ ਵੀ ਇਸ ਮੂਵ ਨੂੰ ਮਨੀ ਗ੍ਰੈਬ ਕਿਹਾ ਸੀ ਕਿ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਨਾ ਲਿਆ ਕੇ ਦੇਣਾ ਜਿਹੜੀ ਕਿ ਦੁਬਾਰਾ ਭਰੀਆਂ ਜਾ ਸਕਣ ਉਹਨਾਂ ਨੂੰ ਮਜਬੂਰ ਕਰਨਾ ਹੈ ਕਿ ਉਹ ਸਾਡੇ ਕੋਲੋਂ ਖਰੀਦਣ ਕਿਉਂਕਿ ਗਰਮੀ ਹੋਵੇਗੀ ਸੋ ਦੁਬਾਰਾ ਗੌਰ ਕਰਕੇ ਕੀ ਕਰਦਾ ਫੀਫਾ ਇਹਦੇ ਸਮਾਂ ਦੱਸੇਗਾ ਅਤੇ ਗਰਮੀ ਜਿਹੜੀ ਆ ਕਾਫੀ ਹੋ ਸਕਦੀ ਹੈ ਟੋਰੋਂਟੋ ਦਾ ਸਟੇਡੀਅਮ ਜਿਸ ਨੂੰ ਕਿ ਆਮ ਤੌਰ 'ਤੇ BMO ਕਿਹਾ ਜਾਂਦਾ ਫੀਲਡ BMO ਫੀਲਡ ਇਸ ਨੂੰ ਇਸ ਵਿੱਚ 45,000 ਲੋਕਾਂ ਦੇ ਜਿਹੜੀ ਬੈਠਣ ਦੀ ਸੀਟਿੰਗ ਦਾ ਪ੍ਰਬੰਧ ਕੀਤਾ ਗਿਆ ਅਤੇ ਅੱਧੇ ਮੈਚਿਸ ਜਿਹੜੇ ਨੇ ਓਪਨ ਏਅਰ ਸਟੇਡੀਅਮ 'ਤੇ ਦੁਪਹਿਰੇ ਦਿਨ ਦੇ ਧੁੱਪੇ ਜਿਹੜੇ ਨੇ ਜੀ ਉਹ ਕਰਵਾਏ ਜਾਣਗੇ ਸੋ ਇਸ ਪਾਸੇ ਵੱਲ ਧਿਆਨ ਦੇ ਰਹੀ ਹੈ ਜੀ ਹੁਣ ਫੀਫਾ

0: ਖੈਰ ਖੇਡਾਂ ਦੀ ਗੱਲ ਤੋਂ ਅੱਗੇ ਚੱਲਦੇ ਹਾਂ। ਇਸ ਤੋਂ ਪਹਿਲਾਂ ਕਿ ਮਾਰਕ ਕਾਰਨੀ ਉਹਨਾਂ ਦੇ ਜੋ ਹੁਣ ਉਹਨਾਂ ਦੇ ਕੰਮਕਾਜ ਕਰਨ ਦਾ ਤਰੀਕਾ ਉਸ 'ਤੇ ਗੱਲਬਾਤ ਕਰੀਏ, ਡੋਨਲਡ ਟਰੰਪ ਭਾਰਤ ਦੇ ਨਾਲ ਚੱਲ ਰਹੀ ਡੀਲ 'ਤੇ ਕੁਛ ਬੋਲੇ ਨੇ। ਉਹਨਾਂ ਨੇ ਆਪਣਾ ਬਿਆਨ ਦਿੱਤਾ ਅਤੇ ਨਵੀਂ ਟੈਰਿਫ 'ਤੇ ਡੀਲ 'ਤੇ ਜਿਹੜਾ ਹੈ ਉਹ ਗੱਲਬਾਤ ਚੱਲਣ ਦਾ, ਅਤੇ ਉਹਨਾਂ ਨੇ ਕਿਹਾ ਕਿ ਗੱਲਬਾਤ ਤਾਂ ਸਾਡੀ ਚੱਲ ਰਹੀ ਹੈ ਪਰ ਇਸ 'ਤੇ ਡਿਊਟੀਜ਼ ਜਿਹੜੀਆਂ ਨੇ ਉਹਨਾਂ ਨੂੰ ਲਾਉਣ ਦਾ ਵੀ ਨਾਲ ਨਾਲ ਉਹਨਾਂ ਨੇ ਕਹਿ ਛੱਡਿਆ। ਪ੍ਰੈਜੀਡੈਂਟ ਟਰੰਪ ਨੇ ਇਹ ਕੌਨਫੀਡੈਂਸ ਐਕਸਪ੍ਰੈਸ ਕੀਤਾ, ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਭਾਰਤ ਅਤੇ ਯੂ ਐੱਸ ਏ ਜਿਹੜੇ ਨੇ ਜਲਦੀ ਟ੍ਰੇਡ ਡੀਲ ਉਹਨਾਂ ਦਰਮਿਆਨ ਹੋ ਜਾਵੇਗੀ। ਅਤੇ ਪਰ ਕੁਛ ਫਰੈਸ਼ ਪ੍ਰਪੋਜ਼ਲ ਜਿਹੜੇ ਨੇ ਯੂ ਐੱਸ ਏ ਵੱਲੋਂ ਜਾਂ ਥ੍ਰੈਟਸ ਜਿਹੜੀਆਂ ਨੇ ਉਹ ਗੱਲਬਾਤ ਨੂੰ ਗੜਬੜ ਵਾਲੇ ਰਸਤੇ ਪਾਸੇ ਲਿਜਾ ਸਕਦੀਆਂ ਨੇ। ਸੋ ਟਰੰਪ ਨੇ ਓਵਲ ਆਫਿਸ ਦੇ ਵਿੱਚ ਕੱਲ੍ਹ ਗੱਲਬਾਤ ਕਰਦੇ ਹੋਏ ਨਰਿੰਦਰ ਮੋਦੀ ਬਾਰੇ ਕਿਹਾ, ਹੀ ਇਜ਼ ਗੁੱਡ ਫਰੈਂਡ ਆਫ ਮਾਈਨ, ਵੀ ਗੈਟ ਅਲੋਂਗ ਗ੍ਰੇਟ, ਮੇਰੇ ਚੰਗੇ ਦੋਸਤ ਨੇ, ਸਾਡੀ ਚੰਗੀ ਬਣਦੀ ਹੈ ਅਤੇ ਅਸੀਂ ਕਿਸੇ ਕੋਈ ਨਾ ਕੋਈ ਡੀਲ ਬਣਾ ਲਵਾਂਗੇ। ਇਸ ਦੇ ਨਾਲ ਹੀ ਇੱਕ ਖਬਰ ਇਹ ਵੀ ਸੀ ਕਿ ਟਰੰਪ ਦੇ ਬਿਆਨ ਤੋਂ ਬਾਅਦ ਟਰੰਪ ਦਾ ਇੱਕ ਹੋਰ ਵੀ ਬਿਆਨ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬਹੁਤ ਸਾਲਾਂ ਤੱਕ ਇੰਡੀਆ ਅਮਰੀਕਾ ਦਾ ਫਾਇਦਾ ਉਠਾਉਂਦਾ ਰਿਹਾ ਲੇਕਿਨ ਹੁਣ ਉਲਟਾ ਹੋ ਰਿਹਾ ਅਤੇ ਅਮਰੀਕਾ ਭਾਰਤ ਤੋਂ ਖੂਹ ਪੈਸੇ ਬਣਾ ਰਿਹਾ। ਸੋ 1 ਤੋਂ 4 ਜੂਨ ਤੱਕ ਇਹ ਜਿਹੜੀ ਗੱਲਬਾਤ ਜਿਹੜੀ ਹੈ ਉਹਦੇ ਉਹ ਤੋਂ ਬਾਅਦ ਆਇਆ। ਸੋ ਟਰੰਪ ਨੇ ਵਾਈਟ ਹਾਊਸ ਵਿੱਚ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਅਮਰੀਕਾ 'ਤੇ ਬਹੁਤ ਜ਼ਿਆਦਾ ਟੈਰਿਫ ਲਾ ਕੇ ਬਹੁਤ ਕੁਛ ਸਾਡੇ ਕੋਲੋਂ ਹਾਸਿਲ ਕੀਤਾ ਪਰ ਬਦਲੇ 'ਚ ਸਾਨੂੰ ਕੱਖ ਨਹੀਂ ਦਿੱਤਾ। ਇਸ ਵੇਲੇ ਅਮਰੀਕਾ ਨੇ ਇੰਡੀਆ 'ਤੇ 10% ਟੈਰਿਫ ਲਾਇਆ ਹੋਇਆ ਅਤੇ ਇੱਕ ਸਮੇਂ ਇਹਨੂੰ 50% ਵੀ ਕਰ ਦਿੱਤਾ ਗਿਆ ਸੀ। ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਵੇਂ ਕਿ ਇਹ ਸਾਡਾ ਡਿਸਪਿਊਟ ਇੱਕ ਚੱਲ ਰਿਹਾ ਪਰ ਮੇਰੇ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਦੇ ਨਾਲ ਚੰਗੇ ਸੰਬੰਧ ਨੇ, ਮੇਰੇ ਚੰਗੇ ਦੋਸਤ ਨੇ ਅਤੇ ਕਹਿੰਦੇ ਮੈਨੂੰ ਉਮੀਦ ਹੈ ਕਿ ਇਹ ਜਿਹੜਾ ਸਾਡਾ ਦੋਸਤੀ ਵਾਲਾ ਰਿਸ਼ਤਾ ਹੈ ਨਾ ਇਹ ਫਿਨਿਸ਼ ਲਾਈਨ ਨੂੰ ਪਾਰ ਕਰਾਵੇਗਾ, ਭਾਵ ਕਿ ਫਿਨਿਸ਼ ਲਾਈਨ ਭਾਵ ਕੋਈ ਸਮਝੌਤਾ ਜਾਂ ਕੁਛ ਹੋਰ ਲੈਣ ਦੇਣ ਜਿਹੜਾ ਹੈ ਉਸਨੂੰ ਸਿਰੇ ਚਾੜ ਦੇਵੇਗਾ। ਇਸ ਦੇ ਵਿੱਚ ਜਿਹੜੇ ਭਾਰਤ ਦੇ ਵਿੱਚ ਅਮਰੀਕਾ ਦੇ ਡਿਪਲੋਮੈਟ ਨੇ ਸਰਜੀਓ ਗੋਰ, ਉਹਨਾਂ ਨੇ ਵੀ ਪਿਛਲੇ ਦਿਨਾਂ ਵਿੱਚ ਕਿਹਾ ਸੀ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਟ੍ਰੇਡ ਡੀਲ ਜਿਹੜੀ ਹੈ ਉਹ ਆਖਰੀ ਪੜਾਅ ਦੇ ਵਿੱਚ ਪਹੁੰਚੀ ਹੋਈ ਹੈ। ਸੋ ਭਾਰਤ ਵਾਲੇ ਕਿੱਥੇ ਅੜੇ ਹੋਏ ਨੇ ਕੀ ਆ ਉਸ ਵਿੱਚ ਕੁਛ ਗੱਲਾਂ ਦਾ ਤਾਂ ਪਤਾ ਹੈ, ਕੁਛ ਸ਼ਾਇਦ ਕਦੀ ਹੀ ਸਾਹਮਣੇ ਆਉਣ ਪਰ ਭਾਰਤ ਦਾ ਜ਼ਿਕਰ ਜਿਹੜਾ ਫੇਰ ਹੋਇਆ ਹੈ ਜੀ ਡੋਨਲਡ ਟਰੰਪ ਵੱਲੋਂ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਪਰਤ ਕੇ ਬਾਕੀ ਦੀਆਂ ਖਬਰਾਂ ਸਾਂਝੇ ਕਰਾਂਗੇ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ। ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟ ਵਿੰਡ ਡਰਾਈਵ,
3: ਦੂਜੀ ਲੋਕੇਸ਼ਨ 117-71

0: 71 80 Avenue।
1: तीजी लोकेशन 570 620 फॉल्कन रिज बुलेवार्ड।
0: चौथी लोकेशन 606 सिटी स्केप स्क्वायर।
1: पांचवी लोकेशन 3150 235 रेड एम्बर्स वे।
0: छेवी लोकेशन 400 45 कैरिंगटन बुलेवार्ड नॉर्थ वेस्ट कैलगरी।
1: सांझा पंजाब ग्रोसरी स्टोर दिया 6 लोकेशन दा सांझा फोन नंबर
0: 403 835 2222। अपने घर दा दूजा ना आया सुकून ते कैनेडा च घर खरीदना एक वड्डी चुनौती।
1: घर खरीदण तो पहला इत्मीनान नाल किसे प्रोफेशनल दी सलाह जरूर लाओ।
0: वधिया घर खरीदना है, पैसे बचाउणे ने, सिरदर्दी तो भी बचना ते याद कर लो एक नाम मनदीप सिंह गिल।
1: सिर्फ घर खरीदण ले ही नहीं बल्कि बेचना भी होवे ता बिल्कुल सही सलाह देणगे मनदीप सिंह गिल।
0: घर खरीदण ते बेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
1: रियल्टर मनदीप सिंह गिल दा नंबर नोट करो 403 617 1868।
0: जेकर कर रहे हो घर खरीदन ते वेचन दी प्लानिंग मनदीप सिंह गिल नू कॉल कर लो जां विजिट करो उना दी वेबसाइट mandeep.realtor।
1: मैक्सवेल सेंट्रल दे रियल्टर मनदीप सिंह गिल 403 617 1868।
0: रोड ते नवा ट्रक चाड़न लई ਖੱਬਾ ਨੋਟਾਂ ਦਾ ਲੱਗਦਾ ਹੈ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587 832 1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587 832 1208।
3: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਖੁਦ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫ਼ਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 587 617 4696 587 617 4696। ਓਇਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 587 617 4696।
0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਹਨਾਂ ਹੀ ਨਹੀਂ, ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403 617 1111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403 479 7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
4: ਰੇਡੀਓ ਸਰਸੰਗਮ 94.7 FM ਤੇ ਇੱਕ ਵਾਰ ਫੇਰ ਸਵਾਗਤ ਹੈ ਜੀ ਆਪ ਸਭ ਸੁਣਨ ਵਾਲਿਆਂ ਦਾ। 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਹੈ। ਪ੍ਰਮਲ ਚਲਦੇ ਆ ਜੀ। ਟੋਰਾਂਟੋ ਸਟਾਰ ਦੀ ਇੱਕ ਰਿਪੋਰਟ ਆਈ ਸੀ ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਪਣੇ ਕੌਕਸ ਮੈਂਬਰਾਂ ਨੂੰ ਦਬਕੇ ਮਾਰਦੇ ਨੇ, ਉਹਨਾਂ ਤੇ ਦਬਾਅ ਬਣਾ ਕੇ ਰੱਖਦੇ ਨੇ। ਤੇ ਇੱਕ ਨੇ ਇਹ ਵੀ ਕਿਹਾ, ਇੱਕ ਦਾ ਹਵਾਲਾ ਦਿੱਤਾ ਗਿਆ ਕਿਸੇ ਦਾ ਕਿ ਯੈਲ ਕੀਤਾ ਗਿਆ, ਭਾਵ ਗੁੱਸੇ ਨਾਲ ਬੋਲਿਆ, ਉਹਤੇ ਚੀਖ ਕੇ ਜਿਵੇਂ ਕੋਈ ਬੋਲਦਾ ਇਸ ਤਰ੍ਹਾਂ ਬੋਲਿਆ, ਜਾਂ ਕਿਸੇ ਨੂੰ ਇਸ ਤਰ੍ਹਾਂ ਕਹਿੰਦੇ ਉਹਨੂੰ ਦਵਾਇਆ ਗਿਆ, ਉਹਨੂੰ ਅਹਿਸਾਸ ਕਰਵਾਇਆ ਗਿਆ ਕਿ ਸਾਨੂੰ ਤੁਹਾਡੀ ਗੱਲ ਦੇ ਵਿੱਚ ਕੋਈ ਇੰਟਰਸਟ ਨਹੀਂ ਆ। ਸੋ ਇਸ ਵਾਸਤੇ ਜਿਹੜੀ ਟੋਰਾਂਟੋ ਸਟਾਰ ਦੀ ਜਿਹੜੀ ਰਿਪੋਰਟ ਸੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ, ਜਿਹੜੀਆਂ ਗੱਲਾਂ ਮੈਂ ਹੁਣੇ ਦੱਸੀਆਂ, ਤੇ ਕੁਛ ਲਿਬਰਲ ਮੈਂਬਰ ਪਾਰਲੀਮੈਂਟਸ ਜਾਂ ਮਿਨਿਸਟਰਸ ਨੂੰ ਇਹ ਗੱਲਾਂ ਪੁੱਛੀਆਂ ਗਈਆਂ ਕਿ ਕੀ ਇਹ ਸੱਚ ਹੈ। ਕੁਛ ਲਿਬਰਲ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਨੂੰ ਡਿਫੈਂਡ ਕਰ ਰਹੇ ਨੇ, ਉਹਨਾਂ ਦੇ

ਲੀਡਰਸ਼ਿਪ ਸਟਾਈਲ ਨੂੰ ਤੇ ਇਹ ਕਿਹਾ ਕਿ ਜਦੋਂ ਲੋੜ ਹੋਵੇ ਉਹ ਸਖਤ ਹੁੰਦੇ ਨੇ ਪਰ ਉਹਨਾਂ ਦੇ ਆਪਣੇ ਤਜਰਬੇ ਦੇ ਵਿੱਚ ਉਹ ਦੇਖਿਆ ਉਹਨਾਂ ਨੇ ਕਿ ਉਹ ਮਰ ਕਾਰਨੀ ਰਿਸਪੈਕਟਫੁੱਲ ਰਹਿੰਦੇ ਨੇ ਉਹਨਾਂ 'ਤੇ ਹੁਣ ਇਸ ਵੇਲੇ ਜਦੋਂ ਇਸ ਤਰ੍ਹਾਂ ਦੀ ਖਬਰ ਆ ਜਾਵੇ ਤਾਂ ਫਿਰ ਨਿਗਾਹ ਰੱਖਦੇ ਨੇ ਸਾਰੇ ਮਿਨਿਸਟਰ ਅਤੇ ਮੈਂਬਰ ਪਾਰਲੀਮੈਂਟ ਨੇ ਇਸ ਹਫ਼ਤੇ ਕਿਹਾ ਕਿ ਉਹਨਾਂ 'ਤੇ ਕਦੇ ਵੀ ਮਾਰ ਕਾਰਨੀ ਨੇ ਕੋਈ ਇਸ ਤਰ੍ਹਾਂ ਚੀਖ ਕੇ ਕਦੀ ਕੋਈ ਗੱਲ ਨਹੀਂ ਕੀਤੀ ਇਸ 'ਤੇ ਮੋਹਰ ਲਾਉਂਦਿਆਂ ਸ਼ਾਰਲਟਾਊਨ ਦੇ ਐਮ ਪੀ ਸ਼ਾਨ ਕੇਸੀ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਥੋੜ੍ਹੇ ਸਖ਼ਤ ਹੋ ਜਾਂਦੇ ਨੇ ਹੋ ਸਕਦੇ ਨੇ ਅਤੇ ਪਰ ਸਹੀ ਵੀ ਹੁੰਦੇ ਨੇ ਪਰ ਸਿਰਫ ਸਖ਼ਤ ਹੋਣ ਦੀ ਦਿਖਾਉਣ ਕਰਕੇ ਸਿਰਫ ਸਖ਼ਤ ਨਹੀਂ ਹੁੰਦੇ ਹੀ ਹੈਜ਼ ਏ ਗੁੱਡ ਵੇ ਵਿਦ ਪੀਪਲ ਉਹਨਾਂ ਦਾ ਚੰਗਾ ਤਰੀਕਾ ਹੈ ਲੋਕਾਂ ਦੇ ਨਾਲ ਅਤੇ ਉਹ ਕਹਿੰਦੇ ਨੇ ਕਿ ਬਿਲਕੁਲ ਜੈਨੂਅਨ ਆ ਅੱਗੇ ਉਹ ਬੋਲਦੇ ਨੇ ਐਮ ਪੀ ਸ਼ੌਨ ਕੇਸੀ ਹੀ

ਇਸੇ ਤਰ੍ਹਾਂ ਤੇ ਆਪਣਾ ਲੀਡਰਸ਼ਿਪ ਸਟਾਈਲ ਇਹ ਕਹਿੰਦੇ ਨੇ ਕਿ ਆਫਿਸ ਸੰਭਾਲਣ ਤੋਂ ਬਾਅਦ ਮਾਰਕ ਕਾਰਨੀ ਨੇ ਸਾਰਿਆਂ ਦੇ ਉੱਪਰ ਲਾਗੂ ਕਰ ਦਿੱਤਾ ਕਿ ਉਹ ਕਿਸ ਤਰ੍ਹਾਂ ਕੰਮ ਚਾਹੁੰਦੇ ਨੇ। ਉਹਨਾਂ ਨੂੰ ਬਹੁਤ ਹੀ ਦੱਸਿਆ ਗਿਆ ਕਿ ਬੜੇ ਸਖਤੀ ਨਾਲ ਉਹ ਜਿਹੜਾ ਹਰ ਚੀਜ਼ ਚਲਾਉਣ ਦੇ ਆਦੀ ਨੇ ਅਤੇ ਮੀਟਿੰਗ ਜਿਹੜੀਆਂ ਬਹੁਤ ਟਾਈਮ 'ਤੇ ਸ਼ੁਰੂ ਹੁੰਦੀਆਂ ਨੇ ਅਤੇ ਜਿਹੜੇ ਉਹਨਾਂ ਦੇ ਅੰਡਰ ਪਰਫੋਰਮਿੰਗ ਮੈਂਬਰ ਹੁੰਦੇ ਨੇ ਭਾਵ ਜਿਹੜੇ ਕੰਮ ਪੂਰਾ ਨਹੀਂ ਕਰਦੇ ਉਹਨਾਂ ਨੂੰ ਉਹ ਗੱਲ ਕਹਿਣ ਤੋਂ ਝਿਜਕਦੇ ਨਹੀਂ। ਟੋਰੋਂਟੋ ਸਟਾਰ ਦੀ ਰਿਪੋਰਟ ਦੇ ਵਿੱਚ ਵਿਨੀਪੈਗ ਤੋਂ ਐਮ ਪੀ ਡਰੱਗ ਏਓਲਫ ਐਲਫਸਨ ਨੇ ਕਿ ਐਲਫਸਨ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ 'ਤੇ ਨਾਰਾਜ਼ ਹੋਏ ਨੇ ਮਾਰਕ ਕਾਰਨੀ ਅਤੇ ਉਹਨਾਂ ਨੇ ਜਦੋਂ ਪੁੱਛਿਆ ਗਿਆ ਹੁਣ ਪੁੱਛਿਆ ਗਿਆ ਉਹਨਾਂ ਨੂੰ ਕਿ ਕੀ ਵਾਕਿਆ ਕੋਈ ਗੱਲ ਹੋਈ ਸੀ ਤਾਂ ਉਹਨਾਂ ਨੇ ਮੰਨੀ ਇਹ ਗੱਲ ਵਿਨੀਪੈਗ ਦੇ ਐਮ ਪੀ ਨੇ ਕਿ ਮੇਰੀ ਕਾਰਨੀ ਦੇ ਨਾਲ ਕਿਸੇ ਗੱਲ 'ਤੇ ਅਸਹਿਮਤੀ ਹੋਈ ਸੀ ਪਰ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਡਰਾਮਾ ਤਾਂ ਨਹੀਂ ਕੀਤਾ। ਕਹਿੰਦੇ ਮੈਨੂੰ ਖੁਸ਼ੀ ਹੈ ਕਿ ਅਸੀਂ ਕਿਸੇ ਗੱਲ 'ਤੇ ਅਸਹਿਮਤ ਹੋ ਸਕਦੇ ਹਾਂ ਅਤੇ ਸਾਡੇ ਚੰਗੇ ਵਰਕਿੰਗ ਰਿਲੇਸ਼ਨਸ਼ਿਪ ਵੀ ਹੋ ਸਕਦੇ ਨੇ। ਇੱਕ ਹੋਰ ਐਗਜ਼ਾਮਪਲ ਟੋਰੋਂਟੋ ਸਟਾਰ ਵੱਲੋਂ ਦਿੱਤੀ ਗਈ ਸੀ ਜਿਸ ਵਿੱਚ ਨੋਵਾ ਸਕੋਸ਼ੀਆ ਤੋਂ ਐਮ ਪੀ ਜਿਮ ਬੈਟਿਸਟ ਨੂੰ ਕਿਹਾ ਗਿਆ ਸੀ ਕਿ ਇੰਡੀਅਨ ਐਕਟ 'ਤੇ ਬਾਰੇ ਕੁਛ ਸਰਕਾਰ ਜੋ ਤਬਦੀਲੀਆਂ ਲਿਆ ਰਹੀ ਹੈ ਉਸ ਮਾਮਲੇ 'ਤੇ ਉਹਨਾਂ ਨੂੰ ਝਿੜਕਾਂ ਪਈਆਂ। ਲਵਾਲ ਐਮ ਪੀ ਐਂਜਲੋ ਯਾਕੋਨਸੋ ਇਕੋਨੋ ਨੂੰ ਜਿਹੜਾ ਗਿਆ ਸੀ ਜਿਹੜਾ ਉਹ ਆਪਣੀ ਰਾਈਡਿੰਗ ਵਿੱਚ ਆਉਣ ਲਈ ਕਿਹਾ ਗਿਆ ਉੱਥੇ ਵੀ ਕੁਛ ਅਸਹਿਮਤੀ ਬਣੀ। ਇਸ ਤਰ੍ਹਾਂ ਦੇ ਜਿਹੜੇ ਹਵਾਲੇ ਦਿੱਤੇ ਗਏ ਸੀ ਟੋਰੋਂਟੋ ਸਟਾਰ ਦੀ ਰਿਪੋਰਟ ਵਿੱਚ। ਉੱਧਰ ਕਲਚਰ ਮਿਨਿਸਟਰ ਮਾਰਕ ਮਿਲਰ ਜਿਹੜੇ ਸਾਬਕਾ ਇਮੀਗ੍ਰੇਸ਼ਨ ਮਿਨਿਸਟਰ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਅਖਬਾਰ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਏਅਰਪੋਰਟ ਗੋਸਿਪ ਹੈ ਗੱਪਾਂ ਨੇ। ਜਦਕਿ ਵਿਟਵੀ ਤੋਂ ਐਮ ਪੀ ਰੈਨ ਫੈਨਬੁਲ ਨੇ ਕਿਹਾ ਕਿ ਮਾਰਕ ਕਾਰਨੀ ਜਿਸ ਤਰ੍ਹਾਂ ਇਸ ਆਰਟੀਕਲ ਦੇ ਵਿੱਚ ਦੱਸਿਆ ਗਿਆ ਕਦੇ ਵੀ ਇਸ ਤਰ੍ਹਾਂ ਬਿਹੇਵ ਨਹੀਂ ਕਰਦੇ। ਸੋ ਇਸੇ ਤਰ੍ਹਾਂ ਫਾਈਨਾਂਸ ਮਿਨਿਸਟਰ ਫ੍ਰੈਂਕੋਇਸ਼ ਫਿਲੇਪੀ ਸ਼ੈਂਪੇਨ ਨੇ ਕਿਊਬੈਕ ਦੇ ਵਿੱਚ ਬੋਲਦੇ ਹੋਏ ਕਿਹਾ ਕਿ ਮਾਰਕ ਕਾਰਨੀ ਨੇ ਕੈਨੇਡੀਅਨਾਂ ਨੂੰ ਇੰਸਪਾਇਰ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਇੱਕ ਹਵਾਲਾ ਦਿੱਤਾ ਇੱਕ ਪੋਲ ਦਾ ਸਰਵੇਖਣ ਦਾ ਜਿਸ ਵਿੱਚ ਕਿਹਾ ਗਿਆ ਕਿ ਲਿਬਰਲ ਸਰਕਾਰ ਨੂੰ ਪਾਰਟੀ ਨੂੰ ਇਸ ਵੇਲੇ ਕੈਨੇਡਾ ਦੇ

ਅੱਧੇ ਲੋਕਾਂ ਦੀ ਹਮਾਇਤ ਹਾਸਲ ਹੈ, 50% ਦੀ ਹੈ। ਸੋ ਜੇ ਉਹ ਜਿਹੜੀ ਰਿਪੋਰਟ ਆਈ ਸੀ ਉਹਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈਏ। ਫੈਡਰਲ ਸਰਕਾਰ ਜਿਹੜੀ ਲਿਬਰਲ ਦੀ ਹੈ, ਜਦੋਂ ਉਹਨਾਂ ਨੂੰ 50% ਸਪੋਰਟ ਜਿਹੜੀ ਕਦੇ ਮਿਲੀ ਸੀ ਲਾਸਟ ਟਾਈਮ, ਤਾਂ ਇਹ 20 ਸਾਲ ਪਹਿਲਾਂ ਸੀ, ਜਦੋਂ ਪ੍ਰਾਈਮ ਮਿਨਿਸਟਰ ਜੈਨ ਕ੍ਰਿਚਨ ਜਿਹੜੇ ਸੀਗੇ ਉਹ ਕੈਨੇਡਾ ਦੇ ਮੁੱਦੇ 'ਤੇ ਸਟੈਂਡ ਲੈ ਗਏ ਸੀ ਕਿ ਇਰਾਕ ਦੇ ਵਿੱਚ USA ਨੇ ਜਿਹੜਾ ਹਮਲਾ ਕਰਨਾ ਉਸ ਵਿੱਚ ਅਮਰੀਕਾ ਦਾ ਸਾਥ ਕੈਨੇਡਾ ਨਹੀਂ ਦੇਵੇਗਾ। ਸੋ ਉਹਨਾਂ ਦੀ ਸਪੋਰਟ ਉਸ ਵੇਲੇ 50% ਸੀ। ਇੱਧਰ ਦੂਸਰੀ ਵਾਰ ਜਿਹੜਾ ਮੌਕਾ ਆਇਆ ਕਿ 2016 ਦੇ ਵਿੱਚ ਜਦੋਂ ਚੋਣਾਂ ਹੋਈਆਂ ਤਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਹਮਾਇਤ ਜਿਹੜੀ ਹੈ ਉਹਨਾਂ ਦੀ ਪਾਰਟੀ ਦੀ ਉਹ 49% 'ਤੇ ਪਹੁੰਚੀ ਹੋਈ ਸੀ। ਕਿ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਉੱਚਾ ਜਿਹੜਾ ਅਪਰੂਵਲ ਰੇਟਿੰਗ ਵੀ ਹੈ ਮਾਰਕ ਕਾਰਨੀ ਦੀ। ਸੋ ਗਵਰਨਮੈਂਟ ਹਾਊਸ ਲੀਡਰ ਸਟੀਵ ਮਕੈਨਨ ਨੇ ਕਲੇਮ ਕੀਤਾ ਸੀ ਕਿ ਕਾਰਨੀ ਦੇ ਕੋਲ ਗ੍ਰੇਟ ਐਕਸਪੈਕਟੇਸ਼ਨ ਨੇ ਅਤੇ ਲਿਬਰਲ ਕੌਕਸ ਜਿਹੜਾ ਹੈ ਸਰਕਾਰ ਦੇ ਮੰਤਵ ਓਬਜੈਕਟਿਵ ਜਿਹੜੇ ਨੇ ਜੀ ਕਿ ਉਹਨਾਂ ਨੇ ਹਾਸਲ ਕੀ ਕਰਨਾ ਉਸ 'ਤੇ ਬਿਲਕੁਲ ਯੂਨਾਈਟਿਡ ਹੈ। ਸੋ ਮਾਰਕ ਕਾਰਨੀ ਦੇ ਕੰਮ ਕਰਨ ਦੇ ਸਟਾਈਲ 'ਤੇ ਪਹਿਲਾਂ ਵੀ ਇਹ ਗੱਲ ਆ ਚੁੱਕੀ ਹੈ ਕਿ ਉਹ ਜਦੋਂ ਕੰਮ ਦੀ ਗੱਲ ਹੋਵੇ ਤਾਂ ਫਿਰ ਕੰਮ ਦੀ ਹੀ ਕਰਦੇ ਨੇ, ਮੀਟਿੰਗਸ ਬਿਲਕੁਲ ਸਮੇਂ ਸਿਰ ਪਹੁੰਚਦੇ ਨੇ ਜਦੋਂ ਵੀ ਕਿਤੇ ਮੀਟਿੰਗ ਹੋਵੇ, ਔਰ ਕਿਸੇ ਨੂੰ ਲੇਟ ਹੁੰਦੇ ਨਹੀਂ, ਹੋਣ ਨਹੀਂ ਦਿੰਦੇ ਅਤੇ ਆਪ ਹੁੰਦੇ ਨਹੀਂ। ਇਹ ਪਹਿਲਾਂ ਹੀ ਖਬਰਾਂ ਜਿਹੜੀਆਂ ਸੀ ਉਹ ਆਈਆਂ ਸਨ। ਖੈਰ ਇਹ ਮਾਰਕ ਕਾਰਨੀ ਉਹਨਾਂ ਦੀ ਗੱਲ ਕੀਤੀ ਅਤੇ ਕਿਉਂ ਨਾ ਅਸੀਂ ਹੁਣ ਜਿਹੜਾ ਗੁਆਂਢੀ ਸਾਡੇ ਜਿਹੜੇ ਨੇ ਜੀ ਦੱਖਣ ਵਾਲੇ ਪਾਸੇ ਦੇ ਡੋਨਲਡ ਟਰੰਪ ਹੋਣਾ ਨਾਲ ਕਰ ਲਈਏ। ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਨੇ 39 ਮੁਲਕਾਂ 'ਤੇ ਟਰੈਵਲ ਬੈਨ ਲਾਇਆ ਸੀ ਕਿ ਉੱਥੋਂ ਕਿਸੇ ਨੂੰ ਵੀ ਅਸਾਈਲਮ, ਵਰਕ ਪਰਮਿਟ, ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਵੇਗੀ। ਇਹ ਜਿਹੜਾ ਹੁਕਮ ਸੁਣਾਇਆ ਸੀ ਡੋਨਲਡ ਟਰੰਪ ਨੇ, ਇਸ ਫੈਸਲੇ ਨੂੰ ਕੈਨੇਡਾ ਦੇ ਵਿੱਚ ਇੱਕ ਜੱਜ ਵੱਲੋਂ, USA ਦੇ ਵਿੱਚ ਇੱਕ ਜੱਜ ਵੱਲੋਂ ਪਲਟ ਦਿੱਤਾ ਗਿਆ। ਕੈਨੇਡਾ ਵਾਲਿਆਂ 'ਤੇ ਕਿੱਥੋਂ ਪਲਟਣਾ। ਚੀਫ US ਡਿਸਟ੍ਰਿਕਟ ਜੱਜ ਜੌਨ ਮਕੋਨਲ ਨੇ ਪ੍ਰੋਵਿਡੈਂਸ ਦੇ ਵਿੱਚ, ਰੋਡ ਆਈਲੈਂਡ ਦੇ ਵਿੱਚ ਇਹ ਰੂਲਿੰਗ ਦਿੱਤੀ ਕਿ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਬਹੁਤ ਸਾਰੀਆਂ ਅਨਲਾਫੁਲ ਪੋਲਿਸੀਜ਼, ਗੈਰ ਕਾਨੂੰਨੀ ਨੀਤੀਆਂ ਜਿਹੜੀਆਂ ਨੇ ਉਹ 39 ਅਫਰੀਕਨ, ਏਸ਼ੀਅਨ, ਲੈਟਿਨ ਅਮਰੀਕਨ ਅਤੇ ਮਿਡਲ ਈਸਟਰਨ ਕੰਟਰੀਜ਼ ਦੇ ਖਿਲਾਫ ਚਲਾ ਰੱਖੀਆਂ ਨੇ। ਜੱਜ ਦੀ ਇਹ ਰੂਲਿੰਗ ਜਿਹੜੀ ਲਾਸੂਟ ਫਾਈਲ ਕੀਤਾ ਗਿਆ ਸੀ ਮਾਰਚ ਵਿੱਚ, ਇੱਕ ਇਮੀਗ੍ਰੈਂਟ ਸਰਵਿਸ ਔਰਗਨਾਈਜੇਸ਼ਨ ਹੈਗੇ ਨੇ ਉਹਨਾਂ ਦੇ ਕੁਲੀਸ਼ਨ ਵੱਲੋਂ ਅਤੇ ਲੇਬਰ ਯੂਨੀਅਨਸ ਦੇ, ਔਰ ਇਹ ਕਿਹਾ ਸੀ ਕਿ ਇਹ ਜਿਹੜਾ ਡੋਨਲਡ ਟਰੰਪ ਦਾ ਇਹ ਜਿਹੜਾ ਫਰਮਾਨ ਹੈ ਇਹ ਗਲਤ ਹੈ। ਸੋ ਡੋਨਲਡ ਟਰੰਪ ਨੂੰ ਇਸ ਮਾਮਲੇ 'ਤੇ ਇੱਕ ਕਿਸਮ ਦਾ ਇਹ ਝਟਕਾ ਲੱਗਾ ਹੈ ਕਿ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਆਹ ਮੁਲਕ ਤਾਂ ਠੀਕ ਨਹੀਂ ਹੈਗੇ ਅਤੇ ਇਹਨਾਂ ਨਾਲ ਅਸੀਂ ਇਹਨਾਂ 'ਚੋਂ ਕਿਸੇ ਨੂੰ ਅਸੀਂ ਅਲਾਓ ਨਹੀਂ ਕਰਨਾ, ਇਸ ਨੂੰ ਅਦਾਲਤ ਨੇ ਅਜੇ ਤੱਕ ਜਿਹੜਾ ਹੈ ਉਹ ਰੋਕ ਲਾਈ ਹੈ ਇਹਦੇ 'ਤੇ। ਸੋ ਉਹ ਜਿਹੜੇ ਸੀ 39 ਮੁਲਕ ਇਸ ਸੂਚੀ ਦੇ ਵਿੱਚ ਆਉਂਦੇ ਸੀਗੇ ਜੀ। ਮਕੋਨਲ ਜੱਜ ਜਿਹੜੇ ਨੇ ਉਹਨਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਕਲੇਮ ਸੀ ਕਿ ਰਿਸਟ੍ਰਿਕਸ਼ਨ ਜਿਹੜੀਆਂ ਨੇ ਨੈਸ਼ਨਲ ਸਿਕਿਉਰਿਟੀ ਕੰਸਰਨ ਕਰਕੇ ਲਾਈਆਂ ਗਈਆਂ ਨੇ ਉਹਨਾਂ ਨੂੰ ਜਿਹੜਾ ਹੈ ਉਹ ਨਕਾਰ ਦਿੱਤਾ ਉਸ ਦਲੀਲ ਨੂੰ। ਇਹ ਵੀ ਉਹਨਾਂ ਨੇ ਆਪਣੇ ਜੱਜਮੈਂਟ ਵਿੱਚ ਕਿਹਾ ਕਿ ਕਾਊਂਟਲੈਸ ਇਮੀਗ੍ਰੈਂਟਸ ਜਿਹੜੇ ਨੇ ਯੂਨਾਈਟਿਡ ਸਟੇਟਸ ਦੇ ਵਿੱਚ ਹੈਗੇ ਨੇ, ਉਹ ਜਿਹੜੇ USA ਵਿੱਚ ਰਹਿੰਦੇ ਨੇ, ਉਹਨਾਂ ਨੂੰ ਇੱਕ ਕਸੂਤੀ ਜਿਹੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਫਸਾ ਦਿੱਤਾ। ਸੋ ਜ਼ਿਆਦਾ ਕਰਕੇ ਮੁਲਕ ਜਿਹੜੇ ਨੇ ਅਫਰੀਕਾ, ਮਿਡਲ ਈਸਟ ਅਤੇ ਏਸ਼ੀਆ ਦੇ ਨੇ। ਸੋ ਜਨਵਰੀ ਦੇ ਵਿੱਚ US ਡਿਪਾਰਟਮੈਂਟ ਆਫ ਸਟੇਟ ਨੇ ਵੱਖਰੇ ਤੌਰ 'ਤੇ ਬਹੁਤੇ ਇਮੀਗ੍ਰੈਂਟ ਵੀਜ਼ੇ ਜਿਹੜੇ ਨੇ 75 ਮੁਲਕਾਂ ਤੋਂ ਉਹਨਾਂ ਨੂੰ ਪੌਜ਼ ਕਰ ਦਿੱਤਾ ਸੀ। ਇਹ ਕਿਹਾ ਸੀ ਕਿ ਇਹਨਾਂ ਮੁਲਕਾਂ ਦੇ ਇਮੀਗ੍ਰੈਂਟ ਜਿਹੜੇ ਨੇ ਉਹ US ਸੋਸ਼ਲ ਸਰਵਿਸਿਜ਼ 'ਤੇ ਨਿਰਭਰ ਹੋ ਜਾਣਗੇ ਅਤੇ ਸਾਡੇ ਲਈ ਇਹ ਖਤਰਾ ਹੈ ਅਤੇ ਰਿਸਕ ਹੈ ਕਿ ਉਹ ਜਿਹੜਾ ਹੈ ਉਹ US ਸੋਸ਼ਲ ਸਰਵਿਸਿਜ਼ 'ਤੇ ਬੋਝ ਬਣਨਗੇ। ਸੋ ਹੁਣ ਕੀ ਹੋਵੇਗਾ, ਕੀ ਟਰੰਪ ਕੋਈ ਨਵੀਂ ਗੱਲ ਕਰਨਗੇ, ਕੋਈ ਨਵਾਂ ਕਾਨੂੰਨ ਕੱਢਣਗੇ, ਜਾਂ ਅਦਾਲਤ ਦਾ ਫੈਸਲਾ ਜਿਹੜਾ ਹੈ ਉਹ ਮੰਨ ਕੇ ਇਹਨਾਂ ਦੇਸ਼ਾਂ ਨੂੰ ਵੀ ਜਿਹੜਾ ਆਉਣ ਦਾ ਰਸਤਾ ਖੋਲ੍ਹਿਆ ਜਾਵੇਗਾ। ਕੈਨੇਡਾ ਦੇ ਵਿੱਚ, ਓਨਟੇਰੀਓ ਦੇ ਵਿੱਚ ਪੁਲਿਸ ਨੇ

ਪ੍ਰੋਜੈਕਟ ਜੈੱਟ ਸੈਟਰ ਦੇ ਵਿੱਚ 9 ਵੱਡੀਆਂ ਇਨਵੈਸਟੀਗੇਸ਼ਨ ਟੀਮਾਂ ਸੀਗੀਆਂ ਜੀ, ਉਹਨਾਂ ਨੂੰ ਇਕੱਠੇ ਕਰਕੇ ਤੇ ਜਿਸ ਨੂੰ ਲੀਡ ਕੀਤਾ DRPS ਫਾਈਨੈਂਸ਼ੀਅਲ ਕ੍ਰਾਈਮ ਯੂਨਿਟ ਨੇ। ਇਸ ਵਿੱਚ ਕਨਫਰਮਡ ਲਾਸਿਸ ਜਿਹੜੇ ਨੇ 2.6 ਮਿਲੀਅਨ ਦੇ ਦੱਸੇ ਜਾਂਦੇ ਨੇ। ਇਸ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਸਾਰੇ ਇੱਕ ਸਟਰਕਚਰਡ ਬਾਰ ਬਾਰ ਰਿਪੀਟ ਕੀਤੀ ਜਾਣ ਵਾਲੀ ਸਕੀਮ ਜਿਸ ਵਿੱਚ ਪ੍ਰੋਫਿਟ ਤੇ ਰਿਟੇਲ ਥੈਫਟ ਇਹ ਸਾਰਾ ਕੁਛ ਰਲ ਮਿਲ ਕੇ ਚਲਾਉਂਦੇ ਸੀਗੇ, ਜਿਸ ਵਿੱਚ ਵੱਡੀ ਲਿਸਟ ਜਿਹੜੀ ਫੋਟੋਆਂ ਸਮੇਤ ਜਾਰੀ ਕੀਤੀ ਗਈ ਹੈ। ਤੇ ਇਸ ਫੋਟੋ ਦੀ ਵਿੱਚ ਗੱਲ ਹੈ ਕਿ ਜਦੋਂ ਦੇਖੋ ਤੇ ਤੁਹਾਨੂੰ ਪਤਾ ਲੱਗਦਾ ਕਿ ਇਸ ਵਿੱਚ ਭਾਰਤੀ ਜਾਂ ਪੰਜਾਬੀ ਵੀ ਹੈਗੇ ਨੇ ਅਤੇ ਬਹੁਤ ਸਾਰੇ ਜਿਹੜੇ ਨੇ ਉਹ ਰੋਮਾਨੀਆ ਤੋਂ ਦੱਸੇ ਜਾਂਦੇ ਨੇ। ਸੋ ਇਹ ਫਿਰ ਜਿਹੜਾ ਸਥਿਤੀ ਜਿਹੜੀ ਹੈ ਜੀ ਇਸ ਤਰ੍ਹਾਂ ਦੀ ਕਾਨੂੰਨ ਦੀ ਬਣਦੀ ਹੋਈ ਕਿ ਪੁਲਿਸ ਨੇ ਵੱਡੇ ਲਿਸਟ ਜਿਹੜੀ ਹੈ ਉਹ DRPS ਜਿਹੜਾ ਹੈ ਇੱਕ ਡਿਪਾਰਟਮੈਂਟ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਡਰਮ ਰੀਜਨਲ ਪੁਲਿਸ ਸਰਵਿਸ ਵੱਲੋਂ। ਸੋ ਇਸ ਦੇ ਵਿੱਚ 46 ਇੰਡੀਵਿਜੁਅਲ ਫੜ ਕੇ ਉਹਨਾਂ ਨੂੰ ਡੱਕਿਆ ਗਿਆ ਅੰਦਰ। 164 ਜਿਹੜੇ ਨੇ ਵਾਂਟਡ ਨੇ ਅਤੇ 2019 ਤੋਂ ਲੈ ਕੇ ਕਾਰਵਾਈਆਂ ਸ਼ੁਰੂ ਹੋਈਆਂ ਨੇ। 1440 ਚਾਰਜਸ ਨੇ ਅਤੇ ਇਹਨਾਂ ਨੂੰ ਲੱਭਣ ਦੇ ਜਿਹੜੇ ਨਹੀਂ ਹਲੇ ਤੱਕ ਗ੍ਰਿਫਤਾਰ ਹੋਏ ਉਹਨਾਂ ਨੂੰ ਲੱਭਣ ਦੇ ਯਤਨ ਪੂਰੇ ਪੂਰੇ ਕੀਤੇ ਜਾ ਰਹੇ ਨੇ। ਮੋਟੇ ਮੋਟੇ ਨਾਵਾਂ ਦੇ ਵਿੱਚ ਜ਼ਿਆਦਾ ਜਿਵੇਂ ਮੈਂ ਦੱਸਿਆ ਕਿ ਜ਼ਿਆਦਾ ਰੋਮਾਨੀਆ ਤੋਂ ਦੱਸੇ ਜਾਂਦੇ ਨੇ। ਫਿਰ ਪੰਜਾਬੀ ਮੂਲ ਦੇ ਕਾਫੀ ਸਾਰੇ ਨਜ਼ਰ ਆਉਂਦੇ ਨੇ, ਪਰਮਜੀਤ ਸਿੰਘ ਨੇ, ਪ੍ਰਦੀਪ ਕੁਮਾਰ ਨੇ, ਜਾਂ ਭਾਰਤੀ ਮੂਲ ਦੇ ਜਾਂ ਪੰਜਾਬੀ ਮੂਲ ਦੇ। ਹੋਰ ਕਈਆਂ ਦੀਆਂ ਫੋਟੋਆਂ ਲੱਗੀਆਂ ਅਤੇ ਉਹਨਾਂ ਦੇ ਨਾਮ ਜਿਹੜੇ ਨੇ ਉਹ ਲਿਖੇ ਹੋਏ ਨੇ ਥੱਲੇ। ਅਤੇ ਇੱਕ ਵਾਰ ਫਿਰ ਇਹਨੂੰ ਇਹ ਜਿਵੇਂ ਕਹਿ ਲਓ ਕਿ ਇੱਕ ਕੋਈ ਸ਼ੇਰ ਸਿੰਘ ਨਾਂ ਦਾ ਪਗੜੀ ਧਾਰੀ ਬੰਦਾ ਹੈ ਅਤੇ ਕੁਛ ਹੋਰ ਨੇ। ਸੋ ਕਾਫੀ ਲੰਬੀ ਚੌੜੀ ਲਿਸਟ ਹੈ ਅਤੇ ਇਸ ਵਿੱਚ ਪਾਕਿਸਤਾਨੀ ਮੂਲ ਦੇ ਵੀ ਵਿਅਕਤੀ ਲੱਗਦੇ ਨੇ। ਸੋ ਇਹ ਸਾਰਿਆਂ ਨੂੰ ਇਹਨਾਂ ਵਿੱਚੋਂ 46 ਜਿਹੜੇ ਨੇ ਫੜੇ ਗਏ ਨੇ ਅਤੇ ਬਾਕੀਆਂ ਨੂੰ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਮਾਰਕੀਟ ਦੀ ਅਸੀਂ ਗੱਲ ਨਹੀਂ ਕੀਤੀ, ਮਾਰਕੀਟ ਦੀ ਜਿਹੜਾ ਕਰ ਲੈਂਦੇ ਹਾਂ ਜੀ ਕਿ ਕੀ ਸਥਿਤੀ ਹੈ ਦੁਨੀਆ ਭਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ। WTI ਜੋ ਕਰੂਡ ਆਇਲ ਹੈ ਇਸ ਵੇਲੇ $90 ਤੇ ਟ੍ਰੇਡ ਹੁੰਦਾ ਹੈ, 90 ਤੋਂ 91 ਦੇ ਵਿੱਚ। ਬ੍ਰੈਂਟ ਕਰੂਡ ਜਿਹੜਾ ਹੈ $92 ਤੋਂ $93 ਦੇ ਦਰਮਿਆਨ ਟ੍ਰੇਡ ਹੁੰਦਾ ਹੋਇਆ, ਥੋੜ੍ਹਾ ਜਿਹਾ ਡਾਊਨ ਹੈ ਕੱਲ੍ਹ ਨਾਲੋਂ ਅਤੇ ਜ਼ਿਆਦਾ ਨਹੀਂ ਪਰ ਥੋੜ੍ਹਾ ਜਿਹਾ ਡਾਊਨ ਹੈ। ਲੇਕਿਨ ਕਰੰਸੀ ਦੇ ਮਾਮਲੇ ਦੇ ਵਿੱਚ ਜੇ ਅਸੀਂ ਗੱਲ ਕੀਤੀ ਜਾਵੇ, ਕੱਲ੍ਹ ਇੱਕ ਸਰੋਤਿਆਂ ਦਾ ਫੋਨ ਆਇਆ ਸੀ ਕਹਿੰਦੇ ਕਿ ਜਦੋਂ ਤੁਸੀਂ USA ਦਾ ਕੈਨੇਡੀਅਨ ਅੰਬੈਸੀ ਦੇ ਨਾਲ ਕੰਪੈਰੀਜ਼ਨ ਕਰਦੇ ਹੋ ਤਾਂ ਤੁਸੀਂ ਉਸਨੂੰ ਰਿਵਰਸ ਵੀ ਜ਼ਰੂਰ ਦੱਸਿਆ ਕਰੋ ਕਿ ਇੱਕ ਕੈਨੇਡੀਅਨ ਦੇ ਕਿੰਨੇ ਸੈਂਡਲੇ ਨੇ ਉਹ ਤੁਹਾਨੂੰ ਮਿਲਣਗੇ, ਇੱਕ ਇੱਕ ਕੈਨੇਡੀਅਨ ਡਾਲਰ ਦੇ ਕਿੰਨੇ ਅਮਰੀਕਨ ਸੈਂਟ ਮਿਲ ਸਕਦੇ ਨੇ। ਸੋ ਅਸੀਂ ਉਹ ਵੀ ਸਾਂਝਾ ਕਰ ਰਹੇ ਹਾਂ ਲੇਕਿਨ ਇਸ ਵਿੱਚ ਦੱਸੀਏ ਕਿ ਅੱਜ ਇੱਕ ਅਮਰੀਕਨ ਦੇ ਤੁਹਾਨੂੰ $1 ਅਤੇ $39 ਕੈਨੇਡਾ ਦੇ $0.39 $1.39 ਜਿਹੜੇ ਨੇ ਮਿਲ ਜਾਣਗੇ। ਸੇਮ ਇਸੇ ਤਰ੍ਹਾਂ ਇੱਕ ਕੈਨੇਡੀਅਨ ਦੇ ਤੁਹਾਨੂੰ ਮਿਲਣੇ ਜੀ $0.71 ਅਮਰੀਕਨ ਦੇ ਜਿਹੜੇ ਨੇ ਉਹ ਮਿਲਣਗੇ। USA ਦੇ ਇੰਡੀਅਨ ਰੁਪਏ ਦੇ ਮੁਕਾਬਲੇ ਵੀ USA ਦਾ ਵੀ ਕਮਜ਼ੋਰ ਹੋਇਆ, ਰੁਪਏ 95 ਪੈਸੇ ਮਿਲਣਗੇ, ₹95.39 ਕੈਨੇਡੀਅਨ ਵੀ ਕਮਜ਼ੋਰ ਹੋਇਆ ਅਤੇ ਰੁਪਈਆ ਇਸ ਦੇ ਮੁਕਾਬਲੇ ਮਜ਼ਬੂਤ ਹੋਇਆ ਜੋ ਕਿ 70.5 ਦੇ ਲਾਗੇ ਪਹੁੰਚ ਗਿਆ ਸੀ। ਅੱਜ ਸਿਰਫ 68 ਰੁਪਏ ਅਤੇ 10 ਪੈਸੇ ਮਿਲਣਗੇ ਨੇ, ₹68.03। ਇਹ ਸਥਿਤੀ ਹੈ ਜੀ ਇਸ ਵੇਲੇ। ਪ੍ਰੋਗਰਾਮ ਵਿੱਚ ਦੱਸਦੀ ਕਿ ਪ੍ਰੋਗਰਾਮ ਦੇ ਸਪੋਂਸਰ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁੰਚਿਆ। ਮਾਨਸਵਰਾ ਦਾ ਦਾਅਵਾ ਹੈ ਕਿ ਅਸੀਂ ਤੁਹਾਨੂੰ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਦੇਵਾਂਗੇ, ਤੁਸੀਂ ਸੰਪਰਕ ਕਰ ਲਓ 587-832-1208 5872-1208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਬੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਅਤੇ ਬਿੱਲ ਸਰਕਾਰ ਨੂੰ ਭੇਜੇਗੀ। ਫੋਨ 825-760-0983 8257600983 YYC ਹੋਮ ਕੇਅਰ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਹੈ ਜੀ ਇਹ। ਓਐਸਐਸ ਸਮਾਈਲ ਮੈਡੀਕਲ ਸਨਰਿਜ ਦੇ ਵਿੱਚ ਮੈਡੀਕਲ ਕਲੀਨਿਕ ਹੈ, ਕੋਈ ਅਪੁਆਇੰਟਮੈਂਟ ਦੀ ਲੋੜ ਨਹੀਂ ਹੈ, ਮਾਹਿਰ ਡਾਕਟਰ ਅਵੇਲੇਬਲ ਨੇ, 6 ਦਿਨ ਖੁੱਲ੍ਹਦੇ ਨੇ, ਹਫ਼ਤੇ ਦੇ ਨਵੇਂ ਪੇਸ਼ੈਂਟਸ ਵੀ ਲੈ ਰਹੇ ਨੇ। ਓਐਸਐਸ ਸਮਾਈਲ ਮੈਡੀਕਲ

The phone points to Ashish Sostara Shali Chanme 5876174696 was a smile medical. Mercedes Benz Country Hills Canada ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ। ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ 403-903-5757 4039036757 Mercedes Benz Country Hills। ਪੰਜਾਬ ਇੰਸ਼ੋਰੈਂਸ ਤੋਂ ਰਪਿੰਦਰ ਸਿੱਧੂ ਤੇ ਲਾਪਰੀ ਸਿੱਧੂ ਜੋ ਕਿ ਸੁਪਰਵਿਜ਼ਰ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਕਰਦੇ ਨੇ ਔਰ ਪ੍ਰੋਸੀਜੋਕ ਸੇਵਾਵਾਂ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 403-404-3500। ਮਦਰੇਡੀਆ ਰੈਸਟੋਰੈਂਟ ਜਿੱਥੇ ਕਿ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ 24 ਘੰਟੇ 7 ਦਿਨ ਖੁੱਲ੍ਹਣ ਵਾਲਾ ਮਦਰ ਇੰਡੀਆ ਰੈਸਟੋਰੈਂਟ ਫੋਨ 403-406-6661 4034616161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਜਿੱਥੇ ਸਿਰਫ $7 ਦੇ ਵਿੱਚ ਤੁਸੀਂ ਪਾਸਪੋਰਟ ਫੋਟੋ ਕਰਵਾ ਸਕਦੇ ਹੋ। ਫੋਨ ਹੈ 403-947-0060 4039470060 ਪਾਸਪੋਰਟ ਫੋਟੋ ਔਰ ਫੈਮਿਲੀ ਫੋਟੋ ਅਤੇ ਬੱਚਿਆਂ ਦੀ ਫੋਟੋ ਜਿਹੜੀ ਪੋਰਟਰੇਟਸ ਨੇ ਉਹ ਵੀ ਤੁਸੀਂ ਇਹਨਾਂ ਕੋਲੋਂ ਕਰਵਾ ਸਕਦੇ ਹੋ ਜੀ। ਪ੍ਰੋਗਰਾਮ ਨੂੰ ਅੱਗੇ ਤੋਰਦੇ CBSA ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਕਿ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਖਤਰਨਾਕ ਮਾਰੂ ਹਥਿਆਰ ਬਰਾਮਦ ਹੋਏ ਨੇ ਅਤੇ 21 ਚਾਰਜਸ ਜਿਹੜੇ ਨੇ ਉਸ 'ਤੇ ਲਾਏ ਗਏ ਨੇ। ਡਾਇਲਨ ਜੇਮਸ ਨਾਂ ਦਾ ਬੰਦਾ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ 'ਤੇ ਮਲਟੀਪਲ ਚਾਰਜਸ ਲਾਏ ਗਏ ਨੇ। ਅਗਲੀ ਗੱਲ ਤੁਹਾਨੂੰ ਪਤਾ ਹੈ ਕਿ ਉਸਨੂੰ ਕੋਰਟਰੂਮ ਵਿੱਚ ਪੇਸ਼ ਕੀਤਾ ਗਿਆ ਅਤੇ ਜ਼ਮਾਨਤਾਂ 'ਤੇ ਛੇਤੀ ਛੱਡ ਦਿੱਤਾ ਗਿਆ। ਹਥਿਆਰ ਜਿਹੜੇ ਫੜੇ ਗਏ ਨੇ ਉਹ ਉਹਨਾਂ ਦੀ ਬੜੀ ਗਿਣਤੀ ਜਿਹੜੀ ਹੈ ਉਹ ਬੜੀ ਹੈਰਾਨ ਕਰਨ ਵਾਲੀ ਕਿ 2640 ਫਾਇਰ ਆਰਮ ਨੇ ਵੈਪਨ ਅਤੇ ਪ੍ਰੋਹਿਬਿਟਡ ਜਿਹੜੀਆਂ ਡਿਵਾਈਸਿਸ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹਨਾਂ ਨੇ ਜਿਹੜੀਆਂ ਫੜੀਆਂ ਨੇ ਜੀ ਹੋਰ ਬਹੁਤ ਸਾਰਿਆਂ ਲੋਕਾਂ ਕੋਲੋਂ ਪਰ ਇਹਦੀ ਵੀ ਜਿਹੜੀ ਖੇਪ ਇਸ ਕੋਲੋਂ ਫੜੀ ਗਈ ਹੈ ਉਸਦੀ ਫੋਟੋ ਜਿਹੜੀ ਹੈ ਇੱਕ ਘਰ ਦੇ ਵਿੱਚੋਂ ਫੜੇ ਗਏ ਸੀ। 6 ਵੱਡੇ ਫਾਇਰ ਆਰਮ ਨੇ 3D ਪ੍ਰਿੰਟਡ ਗਲੋਕ ਟਾਈਪ ਪਿਸਟਲ ਨੇ ਸੈਮੀ ਆਟੋਮੈਟਿਕ ਰਾਈਫਲ ਹੈ ਇਸ ਵਿਅਕਤੀ ਨੂੰ ਜਿਹੜਾ ਇਸ ਨੂੰ ਚਾਰਜ ਕੀਤਾ ਗਿਆ। ਲਿਬਰਲ ਮੈਂਬਰ ਪਾਰਲੀਮੈਂਟ ਐਰਸਕੀਨ ਸਮਿਥ ਨੇ ਕਨਫਰਮ ਕਰ ਦਿੱਤਾ ਹੈ ਕਿ ਉਹ ਫੈਡਰਲ ਪੋਲੀਟਿਕਸ ਹੁਣ ਛੱਡ ਦੇਣਗੇ। ਆਪਣੇ ਸਪੋਰਟਰਾਂ ਨੂੰ ਇੱਕ ਈਮੇਲ ਦੇ ਵਿੱਚ ਉਹਨਾਂ ਨੇ ਲਿਖ ਕੇ ਕਿਹਾ ਕਿ ਹਾਊਸ ਆਫ ਕਾਮਨਸ ਦੇ ਵਿੱਚ ਆਪਣੀ ਸੀਟ ਛੱਡ ਦੇਣਗੇ ਅਤੇ ਉਹਨਾਂ ਨੇ ਕਿਹਾ ਕਿ ਮੈਂ 1 ਦਹਾਕਾ ਪਬਲਿਕ ਸਰਵਿਸ ਦੇ ਵਿੱਚ ਲਾਇਆ ਅਤੇ 2015 ਵਿੱਚ ਉਹ ਬੀਚਸ ਈਸਟ ਯੋਰਕ ਤੋਂ ਚੁਣੇ ਗਏ ਸੀ ਅਤੇ ਜਸਟਿਨ ਟਰੂਡੋ ਦੀ ਸਰਕਾਰ ਦੇ ਵਿੱਚ ਉਹ ਹਾਊਸਿੰਗ ਮਿਨਿਸਟਰ ਵੀ ਰਹਿ ਚੁੱਕੇ ਨੇ ਅਤੇ ਮਾਰਕ ਕਾਰਨੀ ਦੀ ਪਹਿਲੀ ਕੈਬਨਿਟ ਦੇ ਵਿੱਚ ਐਰਸਕਿਨ ਸਮਿਥ ਦੇ ਵਿੱਚ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹ ਕੀ ਕਰਨਗੇ ਪਰ ਫੈਡਰਲ ਪੋਲੀਟਿਕਸ ਤੋਂ ਲੱਗਦਾ ਹੈ ਕਿ ਥੋੜ੍ਹੇ ਜਿਹੇ ਉਹ ਅੱਕੇ ਹੋਏ ਨੇ ਜੀ। ਹੋਰ ਖਬਰਾਂ ਦੇ ਵਿੱਚ ਬੈਂਫ ਦੇ ਵਿੱਚ ਇੱਕ ਬੜੀ ਸ਼ਾਨਦਾਰ ਗ੍ਰਿਜ਼ਲੀ ਬੇਅਰ ਹੈ ਜੀ। ਬਹੁਤ ਲੋਕ ਜਾਣਦੇ ਨੇ ਕਿ ਉਹ ਰੈਜੀਡੈਂਸ਼ੀਅਲ ਜਿਹੜੇ ਆਮ ਤੌਰ 'ਤੇ ਪਬਲਿਕ ਏਰੀਆਜ ਹੈਗੇ ਨੇ ਉਹਨਾਂ ਦੇ ਲਾਗੇ ਛਾਗੇ ਗ੍ਰਿਜ਼ਲੀ ਬੇਅਰ ਦੇ ਰਹਿਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਨੇ। ਬੇਅਰ 122 ਇਹਨੂੰ ਕਿਹਾ ਜਾਂਦਾ ਜੀ। ਜਿਹੜੇ ਅਫੀਸ਼ਲਸ ਨੇ ਪਾਰਕਸ ਕੈਨੇਡਾ ਵਾਲੇ ਚੰਗੀ ਤਰ੍ਹਾਂ ਇਸ ਨੂੰ ਪਛਾਣਦੇ ਨੇ ਇਸ ਗ੍ਰਿਜ਼ਲੀ ਨੂੰ ਅਤੇ 20 ਉਹਦੀ ਕੋਈ 25-27 ਸਾਲ ਉਸਦੀ ਏਜ ਹੈ ਅਤੇ 700 ਪਾਊਂਡ ਭਾਰ ਹੈ ਅਤੇ 122 ਕਰਕੇ ਉਸਨੂੰ ਜਾਣਿਆ ਜਾਂਦਾ ਹੈ ਅਤੇ ਇਸ ਵਿੱਚ ਆਮ ਵਸੋਂ ਦੇ ਇਲਾਕਿਆਂ ਦੇ ਲਾਗੇ ਛਾਗੇ ਵਿਜ਼ਿਟ ਇਹਨੂੰ ਦੇਖਿਆ ਗਿਆ ਕਈ ਵਾਰ। ਇਸ ਨੂੰ ਕਾਬੂ ਕਰਕੇ ਅਤੇ ਇਸ ਨੂੰ ਜਿਹੜਾ ਸੀ ਉਹ ਕਾਲਰ ਪਾਇਆ ਗਿਆ ਸੀ GPS ਕਾਲਰ ਉਸਦੇ ਗਲ ਦੇ ਵਿੱਚ ਪਰ ਸਭ ਉਹ ਕਹਿੰਦੇ ਟਰੈਕਿੰਗ ਕਾਲਰ ਰਿਮੂਵ ਕਰ ਦਿੱਤਾ ਹੈ ਕਾਮਯਾਬੀ ਵਾਲੀ ਹੈ ਇਹਦੀ ਗਰਦਨ ਦੁਆਲੇ ਪਾਇਆ ਹੁੰਦਾ ਅਤੇ ਬੜਾ ਕਹਿੰਦੇ ਉਹਨਾਂ ਪਾਰਕਸ ਵਾਲੇ ਕਹਿੰਦੇ ਨੇ ਕਿ ਅਨਯੂਜੁਅਲ ਨਹੀਂ ਹੈ ਕਈ ਵਾਰੀ ਲਾਹ ਦਿੰਦੇ ਨੇ ਬੜੇ ਜ਼ੋਰਦਾਰ ਬੜੇ ਮਜ਼ਬੂਤ ਹੁੰਦੇ ਨੇ ਜੀ ਉਹ ਅਤੇ ਕਹਿੰਦੇ ਨੇ ਕਿ ਉਹਨਾਂ ਨੂੰ ਥਿਟਨ ਸਪੀਸੀਜ਼ ਨੇ। ਪਾਰਕਸ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਲਬਰਟਾ ਦੇ ਵਿੱਚ 691 ਗ੍ਰਿਜ਼ਲੀ ਬੇਅਰ ਨੇ ਅਤੇ ਜਿਨ੍ਹਾਂ ਵਿੱਚੋਂ 65 ਜਿਹੜੇ ਨੇ ਗਿਣਤੀ ਕੀਤੀ ਹੋਈ ਹੈ ਜਿਵੇਂ ਉਹ ਇਕੱਲੇ ਬੈਂਫ ਨੈਸ਼ਨਲ ਪਾਰਕ ਦੇ ਵਿੱਚ ਹੋ ਸਕਦੇ ਨੇ ਜਾਂ ਹੈਗੇ ਨੇ। ਹੋਰ ਖਬਰਾਂ ਦੇ ਵਿੱਚ ਆਪ ਜੀ ਨਾਲ ਜਿਹੜੀਆਂ ਖਬਰਾਂ ਹੈ ਕਿ ਸਨਵਿੰਗ ਅਤੇ ਵੈਸਟ ਜੈੱਟ ਨੇ ਕਿਊਬਾ ਨੂੰ ਬਿਲਕੁਲ ਹਵਾਈ ਉਡਾਨਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਨੇ ਅਤੇ ਉਹਨਾਂ ਨੇ ਅਨਾਊਂਸ ਕੀਤਾ ਕਿ ਸਾਰੇ ਕਿਊਬਾ ਦੇ ਓਪਰੇਸ਼ਨ ਜਿਹੜੇ ਫਲਾਈਟਸ ਨੇ ਅਗਲੇ ਨੋਟਿਸ ਤੱਕ ਉਹ ਇਸ ਨੂੰ ਬੰਦ ਕਰ ਦੇਣਗੇ। ਏਅਰਲਾਈਨ ਅਤੇ ਵਕੇਸ਼ਨ ਗਰੁੱਪਸ ਜਿਸ ਵਿੱਚ ਸਨਵਿੰਗ ਵਕੇਸ਼ਨ ਵੈਸਟ

ਸਰਟੀਫਿਕੇਸ਼ਨ ਬੈਸਟ ਸਰਟੀਫਿਕੇਸ਼ਨ ਕਿਊਬੈਕ ਇਹ ਸਾਰਿਆਂ ਨੇ ਇਸ ਸਰਵ ਕੰਟਰੀ ਨੂੰ ਸਰਵਿਸਿਜ਼ ਜਿਹੜੀਆਂ ਨੇ ਬੰਦ ਕਰਤੀਆਂ ਕਿਉਂਕਿ ਐਨਰਜੀ ਕ੍ਰਾਈਸਿਸ ਤੇ ਯੂਐਸਏ ਨੇ ਜਿਹੜਾ ਉੱਥੇ ਬਲੋਕੇਟ ਕੀਤਾ ਹੋਇਆ ਤੇਲ ਦਾ ਉਸ ਕਰਕੇ ਕਹਿੰਦੇ ਸਾਡੀਆਂ ਮੁਸ਼ਕਲਾਂ ਬਹੁਤ ਜ਼ਿਆਦਾ ਨੇ ਤੇ ਅਸੀਂ ਉੱਥੇ ਜਾਣ ਤੋਂ ਅਸਮਰੱਥ ਹਾਂ। ਦੁਨੀਆਂ ਭਰ ਦੇ ਵਿੱਚ ਤੇਲ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਇਰਾਨ ਦੀ ਲੜਾਈ ਹੈ ਸਟੇਟ ਆਫ ਹੋਰਮੂਜ਼ ਬੰਦ ਹੋਣ ਦੇ ਨਾਲ ਜੋ ਸਥਿਤੀ ਪੈਦਾ ਹੋਈ ਉਹ ਤੁਸੀਂ ਜਾਣਦੇ ਹੋ ਕਿ ਕਿਸ ਤਰ੍ਹਾਂ ਦੀ ਹੈ ਤੇ ਉਸ ਸਥਿਤੀ ਤੇ ਚੱਲਦਿਆਂ ਖਾਸ ਤੌਰ ਤੇ ਤੇਲ ਤੇ ਫਰਟੀਲਾਈਜ਼ਰ ਦੀਆਂ ਜਿਹੜੀਆਂ ਕੀਮਤਾਂ ਨੇ ਤੇ ਉਹਨਾਂ ਦੀ ਸਪਲਾਈ ਬੁਰੀ ਤਰ੍ਹਾਂ ਹਰਟ ਹੋਈ ਹੈ ਔਰ ਆਸਟ੍ਰੇਲੀਆ ਇੱਕ ਵੱਡਾ ਕਣਕ ਪੈਦਾ ਕਰਨ ਵਾਲਾ ਮੁਲਕ ਹੈ ਉੱਥੇ ਹਾਲਾਤ ਉੱਥੇ ਦੀ ਜਿਹੜੀ ਇੱਕ ਰਿਪੋਰਟ ਆਈ ਹੈ ਰਾਇਟਰਸ ਦੀ ਇਹ ਰਿਪੋਰਟ ਦੇ ਮੁਤਾਬਕ ਫਾਰਮਰਸ ਨੂੰ ਪੁੱਛਿਆ ਗਿਆ ਪੂਰੇ ਆਸਟ੍ਰੇਲੀਆ ਦੇ ਵਿੱਚ ਬਾਵਾ ਸਾਰੇ ਫਾਰਮਰਸ ਨੂੰ ਉਹ ਕਹਿੰਦੇ ਨੇ ਕਿ ਇਸ ਵਾਰ ਬਿਜਾਈ ਹੀ ਘੱਟ ਕਰ ਰਹੇ ਨੇ ਅਤੇ ਇਸ ਵਾਰੀ ਵੀਟ ਜਿਹੜੀ ਕਣਕ ਹੈ ਉਸ ਦੀ ਜਗ੍ਹਾ 'ਤੇ ਕਨੋਲਾ ਜਾਂ ਬਾਰਲੇ ਬੀਜ ਰਹੇ ਨੇ ਕਿਉਂਕਿ ਇਸ ਵਿੱਚ ਫਰਟੀਲਾਈਜ਼ਰ ਜਿਹੜਾ ਵੀਟ ਲਈ ਅਤੇ ਜਿਹੜਾ ਡੀਜ਼ਲ ਬਹੁਤ ਮਹਿੰਗਾ ਹੈ ਸਾਡੇ ਕੋਲੋਂ ਅਫੋਰਡ ਨਹੀਂ ਹੋ ਰਿਹਾ। ਕਣਕ ਦੀ ਘਟੇਗੀ ਵੀਟ ਸਪਲਾਈ ਦਾ ਪ੍ਰੈਸ਼ਰ ਰਹੇਗਾ ਅਤੇ ਦੂਸਰੀਆਂ ਚੀਜ਼ਾਂ ਦੀ ਘੱਟ ਸਕਦੀ ਹੈ। ਇੱਕ ਰਿਪੋਰਟ ਹੈ ਕਿ ਆਸਟ੍ਰੇਲੀਆ ਉਹ ਪਹਿਲਾ ਮੁਲਕ ਹੈ ਇਰਾਨ ਦੀ ਲੜਾਈ ਲੱਗਣ ਤੋਂ ਬਾਅਦ ਜਿੱਥੇ ਕਣਕ ਦੀ ਬਿਜਾਈ ਸ਼ੁਰੂ ਹੋਈ ਸੀ ਅਤੇ ਕੈਨੇਡਾ ਵਿੱਚ ਹੁਣ ਹੋ ਚੁੱਕੀ ਹੈ ਜਾਂ ਹੋ ਰਹੀ ਹੈ ਇਹ ਉਸ ਤੋਂ ਅੱਗੇ ਵਾਲਾ ਕਹਾਣੀ ਹੈ ਅਤੇ ਕੈਨੇਡਾ ਵਿੱਚ ਕਿਉਂਕਿ ਜਿਹੜਾ ਸਰਕਲ ਹੈ ਹੋਰ ਤਰ੍ਹਾਂ ਦਾ ਉਹ ਸੋ ਅਤੇ ਯੂ ਆਸਟ੍ਰੇਲੀਆ ਵਿੱਚ ਇਸ ਤਰ੍ਹਾਂ ਦਾ ਹੋਰ ਤਰ੍ਹਾਂ ਦਾ ਥੋੜ੍ਹਾ ਜਿਹਾ ਅਤੇ ਉਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਦੋਵਾਂ ਦੇਸ਼ਾਂ ਦੇ ਸਮੀਕਰਨ ਜਿਹੜੇ ਨੇ ਜੀ ਉਹ ਵੱਖਰੇ ਨੇ ਪਰ ਹਾਲਾਤ ਹਰ ਥਾਂ ਇਹੋ ਹੀ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ। ਦੁਨੀਆਂ ਵਿੱਚ ਕਿੱਥੇ ਕਿਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਨੇ ਨਾਈਜਰ ਮੁਲਕ ਹੈ ਸਹਾਰਾ ਡੈਜ਼ਰਟ ਹੈ ਜਿੱਥੇ ਜੀ ਨਾਈਜਰ ਮੁਲਕ ਦੇ ਉੱਤਰੀ ਖੇਤਰ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 49 ਲੋਕ ਇੱਕ ਦੂਰ ਦੇ ਇਲਾਕੇ ਦੇ ਵਿੱਚ ਪਿਆਸ ਨਾਲ ਮਾਰੇ ਗਏ। 49 ਲੋਕ ਕਿਵੇਂ ਮਾਰੇ ਗਏ ਇਹ ਕਿਹਾ ਜਾ ਰਿਹਾ ਕਿ ਜਿਹੜਾ ਟਰੱਕ ਉਹਨਾਂ ਨੂੰ ਲੈ ਕੇ ਜਾ ਰਿਹਾ ਸੀ ਉਹ ਟਰੱਕ ਖਰਾਬ ਹੋ ਗਿਆ ਅਤੇ ਇਹ ਗਰਮੀ ਦੇ ਵਿੱਚ ਫਸ ਗਏ। ਗਰੁੱਪ ਮਾਲੀ ਤੋਂ ਰਿਟਰਨ ਹੋ ਰਿਹਾ ਸੀ ਜਿੱਥੇ ਕਿ ਉਹ ਮੁਸਲਿਮ ਫੈਸਟੀਵਲ ਈਦ ਅਲ ਅਧਾ ਜਿਹੜਾ ਉਹ ਉਸਦੀ ਸੈਲੀਬ੍ਰੇਸ਼ਨ ਵਿੱਚ ਹਿੱਸਾ ਉਹਨਾਂ ਨੇ ਲਿਆ ਸੀ। ਪਾਣੀ ਮੁੱਕ ਗਿਆ ਅਤੇ ਇੱਕ ਬੜੀ ਵੱਡੀ ਬਾਰਡਰ ਕ੍ਰੋਸਿੰਗ ਹੈ ਨਾਈਜਰ ਅਤੇ ਅਲਜੀਰੀਆ ਦੇ ਵਿੱਚ ਉਸ ਤੋਂ ਕੋਈ 80 ਕਿਲੋਮੀਟਰ ਵੈਸਟ ਵੱਲ ਨੂੰ ਇੱਕ ਜਗ੍ਹਾ 'ਤੇ ਅਜਿਹੀ ਜਗ੍ਹਾ 'ਤੇ ਫਸ ਗਿਆ ਜਿੱਥੇ ਉਹਨਾਂ ਕੋਲ ਪੀਣ ਲਈ ਪਾਣੀ ਨਹੀਂ ਸੀ ਅਤੇ ਬਹੁਤ ਤਿੱਖੇ ਟੈਂਪਰੇਚਰ ਸੀ ਅਤੇ ਸਪਲਾਈ ਪੁਆਇੰਟ ਜਿਹੜੇ ਸੀ ਉਹ ਦੂਰ ਸੀਗੇ। ਜਿੰਨੇ ਮੁਸਾਫਰ ਸੀਗੇ ਇਸ ਟਰੱਕ ਦੇ ਵਿੱਚ ਸਿਰਫ 2 ਬਚੇ ਉਹ ਪੈਦਲ ਚੱਲ ਕੇ ਜਿਹੜੇ ਸੀ ਉਹ ਕਿਸੇ ਜਗ੍ਹਾ 'ਤੇ ਹਿੰਮਤ ਨਾਲ ਪਹੁੰਚ ਗਏ ਜਿੱਥੇ ਜਾ ਕੇ ਉਹਨਾਂ ਨੇ ਅਥਾਰਟੀਜ਼ ਨੂੰ ਦੱਸਿਆ ਕਿ ਆਹ ਹਾਲਾਤ ਫਲਾਂ ਜਗ੍ਹਾ 'ਤੇ ਬਣੇ ਹੋਏ ਨੇ। ਸੋ ਇਹ ਇੱਕ ਬੜੀ ਵੱਡੀ ਘਟਨਾ ਹੋਈ ਹੈ। ਡਰਾਈਵਰ ਅਤੇ ਮੁਸਾਫਰ ਜਿਨ੍ਹਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਜਿਹੜਾ ਟੁੱਟਿਆ ਹੋਇਆ ਜਿਹੜਾ ਖਰਾਬ ਟਰੱਕ ਹੈ ਅਤੇ ਇਹਨੂੰ ਕਿਸ ਤਰ੍ਹਾਂ ਠੀਕ ਕੀਤਾ ਜਾ ਸਕੇ ਪਰ ਉਹ ਸਕਸੈਸਫੁਲ ਨਹੀਂ ਹੋਏ। ਪਾਣੀ ਦੀ ਘਾਟ ਅਤੇ ਗੱਡੀ ਨਾ ਠੀਕ ਹੋਈ ਅਤੇ ਉਹ ਸਰਵਾਈਵ ਨਹੀਂ ਕਰ ਸਕੇ। ਦਰਜਣਾਂ ਜਿਹੜੀਆਂ ਬੋਡੀਜ਼ ਸੀਗੀਆਂ ਜੀ ਰਿਕਵਰ ਕੀਤੀਆਂ ਗਈਆਂ ਨੇ। ਰੈਸਕਿਊ ਟੀਮ ਜਿਸ ਵਿੱਚ ਨਾਈਜੀਰੀਆ ਦੀ ਫੌਜ ਨਾਈਜਰ ਦੀ ਫੌਜ ਉਹਨਾਂ ਨੇ ਪਾਣੀ ਵਗੈਰਾ ਕਿਸੇ ਜਿਹੜੇ ਕਿ ਪਹੁੰਚਾਉਂਦੇ ਨੇ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਅਤੇ ਉਹਨਾਂ ਨੇ ਰਿਪੇਅਰ ਕੀਤਾ ਵਹੀਕਲ ਨੂੰ ਪਰ ਜਿਹੜੇ ਸੀਗੇ ਜੀ ਇਸ ਗੱਡੀ ਦੇ ਜਿਹੜੇ ਇਹ ਲੋਕ ਸੀਗੇ ਜੀ ਇਹ ਫਸ ਗਏ ਬੁਰੀ ਤਰ੍ਹਾਂ ਅਤੇ ਇਹ ਬੜੀ ਮੱਧਭਾਗੀ ਘਟਨਾ ਜਿਹੜੀ ਆ ਵਾਪਰੀ ਆ। ਇੱਕ ਪਾਸੇ ਇਹ ਹਾਲਾਤ ਨੇ ਦੂਸਰੇ ਪਾਸੇ ਚੰਡੀਗੜ੍ਹ ਤੋਂ ਇੱਕ ਬੜੀ ਅਜੀਬੋ ਗਰੀਬ ਖਬਰ ਹੈ ਪ੍ਰੋਗਰਾਮ ਵਿੱਚ ਜਾਂਦੇ ਜਾਂਦੇ ਆਪ ਹੀ ਨਾ ਸਾਂਝੀ ਕਰ ਲੈਂਦੇ ਹਾਂ। ਚੰਡੀਗੜ੍ਹ ਦੇ ਵਿੱਚ ਇੱਕ ਸ਼ਰਾਬ ਦੇ ਠੇਕੇਦਾਰ ਨੂੰ 7 ਲੱਖ ਦਾ ਜੁਰਮਾਨਾ ਹੋਇਆ। ਇਹ ਅਧਿਕਾਰੀਆਂ ਨੇ ਦੱਸਿਆ ਕਿ ਐਕਸਾਈਜ਼ ਡਿਪਾਰਟਮੈਂਟ ਨੇ ਇੱਕ ਰਿਟੇਲ ਠੇਕੇਦਾਰ 'ਤੇ ਜਿਹੜਾ ਜੁਰਮਾਨਾ ਲਾਇਆ ਕਿ ਪਿਛਲੇ ਮਹੀਨੇ ਸੈਕਟਰ 9 ਦੀ ਮਾਰਕੀਟ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਬਰਫ਼ ਦੇ ਗੋਲਿਆਂ 'ਤੇ ਖਾਸ

ਫਲੇਵਰਡ ਵੋਡਕਾ ਪਾ ਕੇ ਲੋਕਾਂ ਨੂੰ ਮੁਫਤ ਵੰਡੀ ਗਈ। ਗਰਮੀ ਸੀ ਤੇ ਸੈਕਟਰ 9 ਦੀ ਜਿਹੜੀ ਹੈ ਇਹ ਦੁਕਾਨ ਜਿਹੜੀ ਹੈ ਇਸ ਤੇ ਮਾਰਕੀਟ ਦੁਕਾਨ ਦੇ ਬਾਹਰ ਤੇ ਇਸ ਮਾਮਲੇ ਵਿੱਚ ਰਿਪੋਰਟ ਹੋਈ। ਪੁਲਿਸ ਨੇ ਕੇਸ ਦਰਜ ਕੀਤਾ ਤੇ ਇੱਕ ਮੀਟਿੰਗ ਵੀ ਬੁਲਾਈ ਸੀ ਪੁਲਿਸ ਨੇ ਤੇ ਇਹ ਜੁਰਮਾਨਾ ਹੁਣ ਕੀਤਾ ਗਿਆ। ਇਸ ਵਿੱਚ ਮੈਸਰਜ਼ ਬਜਾਜ ਸਪਿਰਿਟਸ ਪ੍ਰਾਈਵੇਟ ਲਿਮਿਟਡ ਕੋਈ ਹੈ ਜੀ, ਉਸ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਦੇਣ ਤੋਂ ਬਾਅਦ ਇਹ ਜੁਰਮਾਨਾ ਲਾਇਆ ਗਿਆ। ਸੋ ਇੱਕ ਬਰਫ਼ ਦੇ ਗੋਲੇ ਜਿਹੜੇ ਸੀ ਉਹਨਾਂ 'ਤੇ ਖਾਸ ਫਲੇਵਰ ਦੀ ਵੋਡਕਾ ਪਾ ਕੇ ਲੋਕਾਂ ਨੂੰ ਵੰਡੀ ਗਈ ਅਤੇ ਸਭ ਕੁਛ ਸ਼ਰੇਆਮ ਸਾਹਮਣੇ ਹੋਇਆ ਅਤੇ ਬਹੁਤ ਸਾਰੇ ਲੋਕ ਇਸ ਨੂੰ ਵੀਡੀਓ ਬਣਾ ਕੇ ਵੀ ਇਹਦੀਆਂ ਪਾ ਰਹੇ ਸੀ, ਇੰਸਟਾਗ੍ਰਾਮ 'ਤੇ ਵਾਇਰਲ ਵੀ ਹੋਈਆਂ, ਪੂਰੇ ਦੇਸ਼ ਦਾ ਧਿਆਨ ਖਿੱਚਿਆ ਗਿਆ ਅਤੇ ਇਸ ਨੂੰ ਸ਼ਰਾਬ ਦਾ ਲੰਗਰ ਕਿਹਾ ਗਿਆ, ਜੋ ਕਿ ਅਗਲੀ ਜਿਹੜੀ ਗੱਲ ਹੈ ਜੀ ਉਹ ਇੱਥੇ ਹੋਈ। ਸੋ ਇਸ ਵਿੱਚ ਫਿਰ ਸਾਰੀਆਂ ਜਿਹੜੀਆਂ ਅਥਾਰਟੀ ਸੀ ਉਹਨਾਂ ਨੇ ਫਿਰ ਭਾਵੇਂ ਉਹਨਾਂ ਨੂੰ ਪਹਿਲਾਂ ਪਤਾ ਹੀ ਹੋਵੇ, ਬਾਅਦ ਵਿੱਚ ਮੁੱਕਰ ਮੁੱਕਰ ਗਏ ਹੋਣੇ ਸਾਰੇ, ਅਤੇ ਖੈਰ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਮੰਨਿਆ ਕਿ ਇਹ ਗਲਤ ਹੋਇਆ ਅਤੇ ਠੇਕੇਦਾਰ ਨੂੰ ਵੱਡਾ ਜੁਰਮਾਨਾ ਜਿਹੜਾ ਜੀ ਕੀਤਾ ਗਿਆ। ਰੇਡੀਓ ਸੁਰਸੰਗਮ 'ਤੇ ਜੀ ਆਪ ਜੀ ਪ੍ਰੋਗਰਾਮ ਸੁਣ ਰਹੇ ਸੀ ਆਪਣੇ ਹੋਸਟ ਕੁਲਦੀਪ ਸਿੰਘ ਦੇ ਨਾਲ। 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਸਵਲੀਨ ਕੌਰ ਜਸਟਰ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਵੀਕਐਂਡ ਆ ਰਿਹਾ ਜੀ ਔਰ ਸੋਮਵਾਰ ਤੋਂ ਰੈਗੂਲਰ ਪ੍ਰੋਗਰਾਮ ਲੈ ਕੇ ਮੈਂ ਫਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਸੋ ਉਸ ਦਿਨ ਤੋਂ ਜਿਹੜਾ ਹੋਵੇਗਾ ਜੀ ਕੋਈ ਸਵਾਲ ਜਵਾਬ ਦਾ ਸਿਲਸਿਲਾ ਜਿਹੜਾ ਹੈ ਫਿਰ ਜਾਰੀ ਰਹੇਗਾ ਪ੍ਰੋਗਰਾਮ ਦੇ ਵਿੱਚ ਅੱਗੇ ਚੱਲ ਕੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਹੋਈਆਂ ਭੁਲਾ ਚੁੱਕਾਂ ਲਈ ਖਿਮਾ ਜੀ, ਸਤਿ ਸ਼੍ਰੀ ਅਕਾਲ ਜੀ।

0: The time is 5 p.m.
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
3: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
4: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
3: ਵਿਜ਼ਿਟ sabrang.ca
0: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: 3, 2, 1, 0.
6: Ladies and gentlemen, get ready to be a part of the hit Desi Radio Show with Sean. A complete audio magazine. Sangeet Studio.

0: washes away the dust of everyday life.
1: Love in search of words.
2: ਅੱਜ ਫੇਰ ਨਹੀਂ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਆ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
5: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਜ਼ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਜ਼ ਕੰਟਰੀ ਹਿੱਲਸ
6: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਤੇ ਮੈਂ ਫਾਊਂਡਰ ਆਫ YYC ਹੋਮ ਕੇਅਰ ਸਰਵਿਸਿਜ਼ ਦੀ ਜਿਹਦੇ ਵਿੱਚ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਤੇ ਅਸੀਂ ਸਰਕਾਰ ਨੂੰ ਸਿੱਧਾ ਬੈਲ ਕਰ ਸਕਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਪ੍ਰੋਗਰਾਮ ਤੇ ਇਹਦੇ ਲਈ ਗੌਰਮੈਂਟ ਫੰਡਿੰਗ ਵੀ ਪ੍ਰੋਵਾਈਡ ਕਰਦੀ ਹੈ ਗੌਰਮੈਂਟ ਹੋਮ ਕੇਅਰ ਦੇ ਲਈ ਜੇ ਤੁਹਾਨੂੰ ਕੋਈ ਵੀ ਕੁਐਸਚਨ ਹੈਗਾ ਤੁਸੀਂ ਸਾਨੂੰ ਕਾਲ ਕਰ ਸਕਦੇ ਹਾਂ 825-760-0983 ਤੇ ਥੈਂਕ ਯੂ
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ ਸੁਪਰ ਵੀਜ਼ਾ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ
5: ਆਪਣੇ ਘਰ ਦਾ ਦੂਜਾ ਨਾਂ ਆ ਸਕੂਲ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ
6: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ
5: ਵਧੀਆ ਘਰ ਖਰੀਦਣਾ ਪੈਸੇ ਬਚਾਉਣੇ ਨੇ ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ
6: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ
5: ਘਰ ਖਰੀਦਣ ਤੇ ਵੇਚ

0: ਬਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
2: Sangeet Studio. Sangeet Studio. You're one.

0: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਗਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਾਪੀਆਂ ਨੇ ਪਤਾ ਹੈ 3451 ਸਨਰਿਜ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 4037266200 403-726-1200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
1: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
1: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
1: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
0: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 4036182112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
1: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
1: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
1: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
4: Listeners wanted for hit desi sangeet blended with news and events let an entertainment melt in your brain Sangeet Studio simply sensational inspired by listeners Sangeet Studio let your listening pleasure fly Sangeet Studio with Sean
5: Welcome back. Program Sangeet. ऐसे करते हैं कि एक दो piece of information और उसके बाद फिर देखते हैं कि आगे प्रोग्राम में क्या है. आज डेटा आया है स्टैट्स कनाडा की तरफ से और गवर्नमेंट के लिए बड़ा अच्छा है, कनेडियंस के लिए भी अच्छा है, पॉलिटिशियंस के लिए जाहिर है कोई अच्छी न्यूज आती है तो एक पार्टी जिसके हक में जाती है वो पसंद करती है उसे. कनाडा जो लेबर मार्केट है आज उसने तवक्कुआत से एक्सपेक्टेशंस को एक्सीड किया है. मई का डेटा आया है और नियरली 88,000 नई जॉब्स क्रिएट हुई हैं फॉर द मंथ ऑफ मई और अनएम्प्लॉयमेंट 6.9 से नीचे चली गई है यानी 6.6 हो गई है. ये बहुत ही जबरदस्त किस्म के नंबर हैं और ये सॉलिड मई जॉब्स की ये जो रिपोर्ट है इससे अब हो गया क्या कि मेरा ख्याल है उन लोगों को खामोश हो जाना चाहिए जो ये रिसेशन की बात कर रहे थे, टेक्निकल रिसेशन और ये रिसेशन और वो रिसेशन. अच्छा कभी कभी जब हेडलाइंस के बियॉन्ड हमारे पास देखने का टाइम या एबिलिटी ना हो किसी वजह से तो हमें चीजों का पता नहीं होता है कि इस हेडलाइंस के पीछे कहानी क्या है. मसलन ये टेक्निकल रिसेशन की टर्म जो है ये ब्लूमबर्ग यानी अमेरिकन एक मीडिया हाउस है वहां से आई, ये कनाडा के किसी मीडिया हाउस की तरफ से नहीं आई. और ये सेम डे जब ये कहा गया कनाडा टेक्निकल रिसेशन का शिकार है ब्लूमबर्ग की तरफ से, सेम डे प्रेसिडेंट ट्रंप ने एक बार फिर कहा कि मैं ना कहता था कि कनाडा सर्वाइव नहीं करेगा, हमारी 51st स्टेट बन जाए. तो आपको कभी कभी लगता यह है कि कोरिलेशन है चीजों के दरमियान. अच्छा अब ये जो खबर है इससे जाहिर है

0: ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
1: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਢਿੱਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
0: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋ ਦਾ ਫੋਨ ਨੰਬਰ ਹੈ 403-6164-2445
2: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ

0: ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੂਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
1: हेलो गोपी शुक्र है तू फोन चुक लिया जिद्दण दा नवा घर लिया सज्जन मित्र फोन चुकनो भी गए
2: ओ सारे डरदे नहीं चकदे ओना नु लगदा तू मूविंग ली कहूंगा कौन इन्ने भरे सामान नु हाथ पावे
1: ओ नहीं भरावा मैं इंज नहीं करदा आपां ते हर वार स्टार मूविंग वालेयां नु एक फोन करीदा ओ बहुत वधिया तरीके नाल सारे घर दा सामान सही सलामत बिना किसी झंझट दे मूव कर जांदे आ
3: अपने घर जां ऑफिस दा सामान मूव कराउणा होवे तां स्टार मूविंग दे मलकीत सिंह जी नु अज ही कॉल करो 403-870-1790 403-870-1790 स्टार मूविंग ਸਤਿ ਸ਼੍ਰੀ ਅਕਾਲ ਭੈਣ ਜੀ ਕੈਲਗਰੀ ਚ ਤੁਹਾਡਾ ਸਵਾਗਤ ਹੈ
4: ਧੰਨਵਾਦ ਭੈਣ ਜੀ ਪਰ ਮੇਰਾ ਇੱਕ ਮਸਲਾ ਹੱਲ ਕਰੋ ਮੈਂ ਤਾਂ ਕੈਲਗਰੀ ਵਿੱਚ ਨਵੀਂ ਆ ਕੋਈ ਵਧੀਆ ਜਿਹਾ ਬਿਊਟੀ ਪਾਰਲਰ ਦੱਸੋ
3: ਵਧੀਆ ਬਿਊਟੀ ਪਾਰਲਰ ਉਹ ਤਾਂ ਫਿਰ ਨੂਰ ਸਪਾ ਐਂਡ ਹੇਅਰ ਕੱਟ ਵਾਲੇ ਹੀ ਆ
5: ਮੇਕਅਪ ਹੇਅਰ ਕੱਟ ਵੈਕਸਿੰਗ ਥਰੈਡਿੰਗ ਫੇਸ਼ੀਅਲ ਮੈਨੀਕਿਉਰ ਪੈਡੀਕਿਉਰ ਹਾਈਲਾਈਟਸ ਵਗੈਰਾ ਸਭ ਕੁਝ ਨੂਰ ਸਪਾ ਤੋਂ ਮਸਾਜ ਕਰਾਉਣੀ ਹੈ ਤਾਂ ਡਾਇਰੈਕਟ ਬਿਲਿੰਗ ਵੀ ਅਵੇਲੇਬਲ ਹੈ ਮੇਕਅਪ ਅਤੇ ਹੇਅਰ ਕੱਟ ਲਈ ਯਾਦ ਰੱਖੋ ਨੂਰ ਸਪਾ ਐਂਡ ਹੇਅਰ ਕੱਟ 403-471-5435 2180-151 ਸਕਾਈ ਵਿਊ ਬੇ ਨਾਰਥ ਈਸਟ ਕੈਲਗਰੀ ਨੂਰ ਸਪਾ ਐਂਡ ਹੇਅਰ ਕੱਟ
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਲ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 'ਤੇ ਥੈਂਕ ਯੂ
7: ਸੰਗੀਤ ਸਟੂਡੀਓ ਜੋ ਦਿਲ ਕੇ ਤਾਰੋਂ ਕੋ ਛੂ ਜਾਏ ਚਿਰੋਂ ਕੋ ਸਰਸ਼ਾਰ ਕਰ ਦੇ ਸੰਗੀਤ ਸਟੂਡੀਓ ਸੰਗੀਤ ਸਟੂਡੀਓ ਸੰਗੀਤ ਸਟੂਡੀਓ ਸੰਗੀਤ ਸਟੂਡੀਓ ਸੰਗੀਤ
8: ਔਰ ਇਹ ਹੈ ਬਹੁਤ ਹੀ ਪਿਆਰਾ ਗਾਣਾ ਗਾਣਾ ਕਿਆ ਹੈ ਫੋਕ ਹੈ ਦੁਆ ਹੈ ਸਾਈ ਬਾਈ ਸਤਿੰਦਰ ਸਰਤਾਜ ਅੱਛਾ ਸਤਿੰਦਰ ਸਰਤਾਜ ਨੇ ਇੱਕ ਆਪਣੀ ਨੀਸ਼ क्रिएट किए पढ़ा लिखा यंग बॉय पर पिछले 8-10-12 सालों में अपना एक मुकाम बनाया है जिसे कहते हैं ना पर्पस वाली शायरी पर्पस वाला म्यूजिक एंटरटेनमेंट भी है स्पिरिचुअलिटी भी है रूहानियत भी है मैसेज भी है एंजॉय कीजिए साईं बाई सतिंदर सरताज